ਗੁਰੂ ਗ੍ਰੀਮ ਸ੍ਰੀ ਪਾਤਸ਼ਾਹ ਮਹਾਰਾਜ ਦੇਸ਼ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਸਾਡੇ ਪਿਤਾ ਮਹਾਰਾਜ ਆਪ ਨੇ ਬੜੀ ਪਾਰ ਕਿਰਪਾ ਰਹਿਮਤ ਬਖਸ਼ਿਸ਼ ਕੀਤੇ ਬੱਚਿਆਂ ਪਾਸੋਂ ਆਸਾ ਦੀਵਾਰ ਸੰਪੂਰਨ ਆਪ ਦਾ ਸ਼ੁਕਰਾਨਾ ਸਤਿਗੁਰੂ ਜੀ ਗੁਰਮੁਖ ਪਿਆਰੇ ਵੱਲੋਂ ਸੰਗਤਾਂ ਨੂੰ ਸ਼ਬਦ ਭੇਟ ਵਿੱਚੋਂ ਮਾਇਆ ਹਾਜ਼ਰ ਕਰਦੇ ਨੇ ਪਾਤਸ਼ਾਹ ਜੀ ਆਪ ਨਾਮ ਜਾਣੀ ਜਾਣ ਸਭਨਾ ਦੀਆਂ ਚੜ੍ਹਤ ਕਲਾ ਬਖਸ਼ਿਸ਼ ਕਹਿੰਦੇ ਮਹਾਰਾਜ ਦੀ ਸੇਵਾ ਲੈ ਕੇ ਚਲਾਉਣਾ ਆਪਣੇ ਚੰਨਾਂ ਨਾਲ ਪਿੱਛ ਨਾਲ ਜੋੜੀ ਰੱਖਣਾ ਸਤਿਗੁਰੂ ਜੀ ਉਸ ਖੁਸ਼ੀਆਂ ਦੇ ਖੇੜੇ ਬਖਸ਼ਿਸ਼ ਕਰਨ ਕਾਰੋਬਾਰ ਦੇ ਵਾਧੇ ਬਖਸ਼ਣ ਮਹਾਰਾਜ ਜੀ ਉਹ ਹਰਦੋ ਮੈਦਾਨ ਫਤਿਹ ਕਰਨੀ ਯਾਤਰਾ ਸਾਫ਼ ਕਰਨੀ ਮਹਾਰਾਜ।

ਪੰਚ ਪ੍ਰਧਾਨ ਭਾਰਤ ਸਰਕਾਰ ਤਿਨ੍ਹਾਂ ਦੇ ਜਨਮ ਦਿਨ ਦੇ ਖੁਸ਼ੀਆਂ ਵਜੋਂ ਡਾਕਟਰ ਵਿਜੈ ਸਤਵੀਰ ਸਿੰਘ ਜੀ ਪ੍ਰਸ਼ਾਸਕ ਗੁਰਦੁਆਰਾ ਸੱਚਖੰਡ ਬੋਰਡ

ਭੰਡਾਰੀ ਵੱਲਾਂ ਜਸਪਾਲ ਸਿੰਘ ਦੀ ਭੰਡਾਰੀ ਚੜ੍ਹਦੀ ਕਲਾ ਬਖਸ਼ਣੀ ਵਿਛੜੀ ਹੋਈ ਆਤਮਾ ਨੂੰ ਆਪ ਜੀ ਦੇ ਚਰਨ ਕਮਲਾਂ ਚ ਨਿਵਾਸ ਬਖਸ਼ਣਾ ਕਾਕਾ ਹਰਸ਼ਦੀਪ ਕਾਰ ਦੀ ਬੰਗਈ ਚੜ੍ਹਦੀ ਕਲਾ ਲਈ ਬੇਨਤੀ ਕਰਦੇ ਭੀਮ ਸਿੰਘ ਰਾਮ ਸਿੰਘ ਜੀ ਕਾਂਚ ਵਾਲੇ ਦੇਹ ਅਰੋਗਤਾ ਚੜ੍ਹਦੀ ਕਲਾ ਬਖਸ਼ਣੀ ਸਰਦਾਰ ਰਤਨ ਸਿੰਘ ਅਮਰ ਸਿੰਘ ਬਾਂਸਰੀ ਵਾਲੇ ਸਵਰਗ ਵਾਸੀ ਭਾਈ ਦਇਆ ਸਿੰਘ ਜੀ ਗ੍ਰੰਥੀ ਵੱਲਾਂ ਖੇਮ ਸਿੰਘ ਜੀ ਗ੍ਰੰਥੀ ਸਵਰਗ ਵਾਸੀ ਪ੍ਰੇਮ ਸਿੰਘ ਜੀ ਤਬੇਲੇ ਵਾਲੇ ਵੱਲਾਂ ਜਸਪਾਲ ਸਿੰਘ ਜੀ ਹਰਪ੍ਰੀਤ ਕੌਰ ਸਰਜੀਤ ਸਿੰਘ ਜੀ ਸਰਦਾਰ ਸਰਦਾਰ ਗੁਰਮੀਤ ਸਿੰਘ ਪੂਰਨ ਸਿੰਘ ਜੀ ਦਿਲਰਾਜ ਸਿੰਘ ਗੁਲਬਾਗ ਸਿੰਘ ਸੰਧੂ ਸਰਦਾਰ ਤਨਵੀਰ ਸਿੰਘ ਦੇਵਿੰਦਰ ਸਿੰਘ ਜੀ ਸਵਰਗਵਾਸੀ ਸੁਜਾਨ ਸਿੰਘ ਆਇਆ ਸਿੰਘ ਜੀ ਸ਼ਾਹੂ ਵੱਲਾਂ ਕਿਰਨਦੀਪ ਸਿੰਘ ਜੀ ਸ਼ਾਹੂ ਸਵਰਗਵਾਸੀ ਰਣਜੀਤ ਸਿੰਘ ਜੀ ਵੱਲਾਂ ਕਿਰਨਦੀਪ ਸਿੰਘ ਜੀ ਸ਼ਾਹੂ ਵਿਛੜੀ ਹੋਈ ਆਤਮਾਵਾਂ ਨੂੰ ਆਪ ਜੀ ਦੇ ਚਰਨ ਕਮਲਾਂ ਵਿੱਚ ਨਿਵਾਸ ਬਖਸ਼ਣਾ ਸਰਦਾਰ ਅਨਮੋਲ ਸਿੰਘ ਭਗਤ ਸਿੰਘ ਜੀ ਹੋਟਲ ਵਾਲੇ ਬਲਵੰਤ ਸਿੰਘ ਭਜੰਗ ਸਿੰਘ

ਜੇ ਗੁਰੂ ਗੁਰੂ ਨਿਵਾਜ ਅੰਤਰ ਜਮ ਸੱਚੇ ਪਾਤਸ਼ਾਹ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਤਖਤ ਸਤਖੰਡ ਦਰਬਾਰ ਦੀਆਂ ਹਾਜ਼ਰਿਆ ਪਰਦੇ ਹੋਏ ਕੀਰਤਨ ਦੇ ਸਤਿਕਾਰ ਜੋ ਸੰਗਤਾਂ ਵੱਲੋਂ ਬਿੰਤ ਮਾਇਆ ਹਾਜ਼ਰ ਹੋਏ ਜਿਸ ਖਜ਼ਾਨੇ ਵਿੱਚ ਮਾਇਆ ਹਾਜ਼ਰ ਕੀਤੀ ਸੋ ਖਜ਼ਾਨਾ ਭਰਪੂਰ ਕਰਨਾ ਨਾਮਦਾਨ ਗੁਰਸਿੱਖੀ ਵਾਲਾ ਜੋ ਬਖਸਣਾ ਦੇ ਹਰ ਉਕਤਾ ਬਖਸਣੀ ਆਸਾ ਮਨਸਾ ਸੰਪੂਰਨ ਕਰਨੀ ਯਾਤਰਾ ਸਫਲੀ ਕਰਨੀ।

ਤਿਸਾ ਅੱਗਾ ਨਾਨਕਾ ਖਲਾ ਕੀ ਚਾਰ ਅਰਦਾਸ ਸਰਬਤ ਸਮੂਹ ਖਾਲਸੇ ਜੀ ਕੀ ਅਰਦਾਸ ਸ੍ਰੀ ਵਾਹਿਗੁਰੂ ਜੀ ਕੇ ਪਾਸ ਜਹਾਂ ਜਹਾਂ ਗੁਰੂ ਖਾਲਸਾ ਦੀ ਸਾਹਿਬ ਤਾਂ ਤਾਂ ਰਖਸ਼ਾ ਰਿਆਤ ਬਿਰਧ ਕੀ ਪੈਦ ਰਹੇ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਦੇ ਬੋਲ ਵਾਲੇ ਬੁਲਾਰੇ ਖਾਲਸੇ ਜੀ ਦਾ ਮਨ ਨੀਵਾ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤ ਆਵੇ ਚੇਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਖਾਲਸੇ ਜੀ ਕੀ ਦੇਖ ਤੇ ਫਤਿਹ ਚੌਂਕੀਆਂ ਚੰਡੇ ਬੰਗੇ ਜੁਗੋ ਜੁਗ ਅਟਲ ਰਹੇ ਧਰਮ ਕਾ ਜੈਕਾਰ ਖਾਲਸਾ ਦੀ ਸਾਵੇ ਬੁਲਾਰੇ ਖਾਲਸੇ ਜੀ ਨੂੰ ਨਾਮ ਦਾਨ ਸਿੱਖੀ ਦਾਨ ਗੁਰਮਤਿ ਦਾਨ ਬੁੱਧ ਵਿਵੇਕ ਰਾਤ ਰੁੱਛਾ ਦਾਨ ਖਾਲਸੇ ਜੀ ਨੂੰ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਰੋਵਰ ਜੀ ਦੇ ਇਸ਼ਨਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀ ਦਾਰ ਮਿਲੇ ਬੁਲਾਰੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਬਾਬਾ ਅਟਲ ਜੀ ਸੰਤੋਖ ਸਰ ਜੀ ਵਿਵੇਕ ਸਰ ਜੀ ਰਾਮ ਸਰ ਜੀ ਕਾਲ ਸਰ ਜੀ

ਸਰਬੱਤ ਸਮੂਹ ਖਾਲਸੇ ਜੀ ਕੋ ਨਗਾਰਿਆ ਨਿਸ਼ਾਨ ਸਾਹਿਬ ਸੰਗਤ ਤਖਤ ਸਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮੇਲੇ ਬੁਲਾਰੇ ਸਤਿ ਸ਼੍ਰੀ

ਭੁੱਲ ਚੁੱਕ ਮਾਫ ਕਰਨੀ ਬਾਣੀ ਸੱਚਖੰਡ ਵਿੱਚ ਪ੍ਰਵਾਨ ਕਰਨੀ ਆਈਆਂ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਯਾਤਰਾ ਸਫਲੀ ਕਰਨੀ ਸਿੱਖ ਪੜਦੇ

0: ਪਾਤਸ਼ਾਹ ਜੀ ਮਹਾਰਾਜ।
1: ਗੁਰੂ ਪਿਆਰੀ ਸਾਧ ਸੰਗਤ ਜੀਓ, ਹੁਣ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਲੜੀਵਾਰ ਕਥਾ ਵਿਚਾਰ ਹੋਵੇਗੀ। ਅੱਜ ਦੀ ਕਥਾ ਵਿਚਾਰ ਗਿਆਨੀ ਬਲਵੀਰ ਸਿੰਘ ਜੀ ਕਰਨਗੇ। ਕਥਾ ਵਿਚਾਰਾਂ ਨੂੰ ਸਰਵਣ ਕਰਕੇ ਆਪਣਾ ਜੀਵਨ ਸਫਲਾ ਕਰੋ ਜੀ।

ਸਖਤ ਕਹੇ ਪਚਲ ਮੂਰਤਿ ਅਨੁਭਉ ਪ੍ਰਕਾਸ਼ ਅਮਿਤੋਜ ਕਹਿਜੈ ਕੋਟ ਇੰਦਰ ਇੰਦਰਾਣ ਸਾਹੇ ਸਾਹਣ ਗਣਿਜੈ।

ਫਤਿਹ ਸਤਿਗੁਰੂ ਗੁਰੂ ਗ੍ਰੀ ਬਨਵਾਜ ਸੱਚੇ ਪਾਤਸ਼ਾਹ ਪਤਤ ਪਾਵਨ ਭਗਤ ਵਛਲ ਕਿਰਪਾ ਦੇ ਖਜ਼ਾਨੇ ਲੋਕ ਪ੍ਰਲੋਕ ਦੇ ਸਮਰੱਥ ਸਤਿਗੁਰੂ ਕਰੋੜਾਂ ਖੰਡਾਂ ਬ੍ਰਹਿਮੰਡਾਂ ਦੇ ਮਾਲਕ ਦਸਾਂ ਪਾਤਸ਼ਾਹੀਆਂ ਦਾ ਹਿਰਦਾ ਸਰੂਪ ਜਗਦੀ ਜੋਤ ਸ਼ਹਿਨਸ਼ਾਹ ਪਿਤਾ ਸ਼ਬਦ ਗੁਰੂ ਗਿਆਨ ਗੁਰੂ ਸਾਰੀ ਕੈਨਾਤ ਦੇ ਸਾਂਝੇ ਸਤਿਗੁਰੂ ਜਬਰ ਛਤਰ ਤਖਤ ਦੇ ਮਾਲਕ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਉਹਨਾਂ ਸਤਿਗੁਰਾਂ ਦੀ ਪਾਕ ਪਵਿੱਤਰ ਮੁਕੱਦਸ ਬਾਰਕਾ ਦੇ ਅੰਦਰ ਅਸੀਂ ਸਾਰੇ ਭਾਗਾਂ ਵਾਲੇ ਹਾਂ ਜਿਨ੍ਹਾਂ ਨੇ ਅੰਮ੍ਰਿਤ ਵੇਲੇ ਦਰਸ਼ਨ ਦਾਰ ਕੀਤੇ ਹੈ। ਸਤਿਗੁਰਾਂ ਦੀ ਪਾਰ ਬਖਸ਼ਿਸ਼ ਕਿਰਪਾ ਹੋਈ ਤਖ਼ਤ ਸੱਚਖੰਡ ਸ਼੍ਰੀ ਹਜ਼ੂਰ ਆਪਚਾ ਨਗਰ ਸਾਹਿਬ ਜੀ ਨੰਦੇੜ ਦੀ ਧਰਤੀ 'ਤੇ ਬੈਠੇ ਹਾਂ ਜਿੱਥੇ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਨੇ ਬਹੁਤ ਹੀ ਇੱਥੇ ਬਖਸ਼ਿਸ਼ ਕੀਤੀ ਆ ਇਸ ਧਰਤੀ ਨੂੰ ਭਾਗ ਲਾਏ। ਇਹ ਭਾਗਾਂ ਵਾਲਾ ਸਥਾਨ ਆ ਜੋ ਸਿੱਖ ਕੌਮ ਨੂੰ ਬਹੁਤ ਵੱਡਾ ਮਾਣ ਆ ਇਸ ਤਖ਼ਤ 'ਤੇ ਆ ਕੇ ਕੇਵਲ ਪੰਜਾਬ ਤੋਂ ਨਹੀਂ ਸੰਸਾਰ ਭਰ ਤੋਂ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਆ ਕੇ ਸਿੱਧਾ ਕਰਦੀਆਂ ਸੀ ਝੁਕਾਉਂਦੀਆਂ ਆਪਣਾ ਜੀਵਨ ਸਫਲਾ ਕਰਦੀਆਂ ਹੈ। ਤਖ਼ਤ ਸਾਹਿਬ ਦੀ ਮਰਜ਼ਾਦਾ ਦੇ ਅਨੁਸਾਰ ਅੰਮ੍ਰਿਤ ਵੇਲੇ ਗੁਰਬਾਣੀ ਦਾ ਕੀਰਤਨ ਹੋਇਆ। ਅਖੰਡ ਪਾਠ ਸਾਹਿਬ ਸਰਵਣ ਕਰ ਰਹੇ ਹਾਂ ਅਰਦਾਸ ਬੇਨਤੀਆਂ ਸੰਗਤਾਂ ਦੀਆਂ। ਹੁਣ ਸਮਾਂ ਹੈ ਕਥਾ ਵਿਚਾਰ ਸਾਂਝੀ ਕਰਨ ਦਾ। ਜੋ ਤਖ਼ਤ ਸਾਹਿਬ ਦੀ ਮਰਜ਼ਾਦਾ ਹੈ ਲੜੀਵਾਰ ਕਥਾ ਇੱਥੇ ਹੋ ਰਹੀ ਆ, ਪਰ ਜਿਸ ਸਮੇਂ ਸੰਗਰਾਂਦ ਦਾ ਪੁਰਬ ਦਿਹਾੜਾ ਆਉਂਦਾ ਉਸ ਦਿਨ ਸੰਗਰਾਂਦ ਦੇ ਆਏ ਮਹੀਨੇ ਦੇ ਸ਼ਬਦ ਦੀ ਵਿਚਾਰ ਹੁੰਦੀ ਆ। ਸੋ ਆਪਾਂ ਸਾਰਿਆਂ ਨੇ ਰਲ ਕੇ ਵਿਚਾਰ ਕਰਨੀ ਅਤੇ ਸੁਣਨੀ ਆ। ਇਕਾਗਰਤਾ ਬਣਾਓ ਜਿੱਥੇ ਵੀ ਥਾਂ ਮਿਲਦੀ ਆ, ਕਿਉਂਕਿ ਚੁੱਪ ਕਰਕੇ ਇਕਾਗਰ ਚਿੱਤ ਹੋ ਕੇ ਸੁਣਨਾ ਹੈ। ਆਪਣੀਆਂ ਗੱਲਾਂ ਦਾ ਆਪਾਂ ਸੰਕੋਚ ਕਰਨਾ ਮਹਾਰਾਜ ਸਾਹਿਬ ਜੀ ਦਾ ਜਾਂ ਸੁਣੀਏ। ਅੱਜ ਨਾਲ ਹੀ ਸਤਿਗੁਰਾਂ ਦੀ ਬੜੀ ਰਹਿਮਤ ਆ, ਜਿੱਥੋਂ ਸਿੱਖ ਧਰਮ ਦੀ ਬੁਨਿਆਦ ਬਣਦੀ ਆ। ਜਗਤ ਗੁਰੂ ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਵਿਆਹ ਪੁਰਬ ਵੀ ਆ। ਅੱਜ ਪੰਜਾਬ ਦੀ ਧਰਤੀ 'ਤੇ ਬਹੁਤ ਵੱਡਾ ਖੁਸ਼ੀਆਂ ਦੇ ਨਾਲ ਚਾਅ ਉਤਸ਼ਾਹ ਦੇ ਨਾਲ ਬਟਾਲੇ ਦੀ ਧਰਤੀ 'ਤੇ ਗੁਰਦੁਆਰਾ ਸ਼੍ਰੀ ਕੰਧ ਸਾਹਿਬ ਜੋੜ ਮੇਲਾ ਆ। ਇਹ ਪੁਰਾਤਨ ਸਮੇਂ ਤੋਂ ਸੁਲਤਾਨਪੁਰ ਲੋਧੀ ਤੋਂ ਬਰਾਤ ਦੇ ਰੂਪ ਵਿੱਚ ਨਗਰ ਕੀਰਤਨ ਜਾਂਦਾ, ਪੰਜ ਪਿਆਰਿਆਂ ਦੀ ਅਗਵਾਈ ਹੇਠ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਇਹ ਮਹਾਰਾਜ ਸਾਹਿਬ ਜੀ ਦਾ ਸਾਰਾ ਉਹੀ ਦ੍ਰਿਸ਼ ਬਰਾਤ ਵਾਲਾ ਜਾਣਾ ਆ। ਰਸਤੇ ਵਿੱਚ ਸੰਗਤਾਂ ਬਹੁਤ ਚਾਅ ਦੇ ਨਾਲ ਮਾਣ ਸਤਿਕਾਰ ਵੀ ਲੰਗਰ ਵੀ ਲਾਉਂਦੀਆਂ ਔਰ ਐਤਕਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦੋ ਦਿਨ ਦਾ ਪੜਾਅ ਕੀਤਾ ਗਿਆ, ਕਿਉਂਕਿ ਬਹੁਤ ਹਨੇਰਾ ਪੈ ਜਾਂਦਾ ਸੀ। ਸੁਲਤਾਨਪੁਰ ਤੋਂ ਚੱਲ ਕੇ ਗੁਰੂ ਨਾਨਕ ਸਾਹਿਬ ਦੇ ਪੁੱਤਰ ਅਸਥਾਨ ਤੋਂ ਅਤੇ ਨੌਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦੇ ਪਵਿੱਤਰ ਅਸਥਾਨ ਸ਼੍ਰੀ ਬਾਬਾ ਬਕਾਲਾ ਸਾਹਿਬ ਵਿਖੇ ਰਾਤ ਨੂੰ ਨਗਰ ਕੀਰਤਨ ਦਾ ਵਿਸ਼ਰਾਮ ਆ। ਰਾਤ ਨੂੰ ਪੜਾਅ
ਫਿਰ ਅੰਮ੍ਰਿਤ ਵੇਲੇ ਇਸ਼ਨਾਨ ਪਾਨ ਕਰਕੇ ਗੁਰੂ ਸਾਹਿਬ ਦੇ ਕੋਲੋਂ ਆਗਿਆ ਲੈ ਕੇ ਇੱਥੋਂ ਨਗਰ ਕੀਰਤਨ ਨੇ ਚਾਲੇ ਮਾਰਨੇ ਆ। ਫਿਰ ਸ੍ਰੀ ਬਾਬਾ ਬਕਾਲਾ ਤੋਂ ਚੱਲ ਕੇ ਬਟਾਲੇ ਗੁਰਦੁਆਰਾ ਕੰਧ ਸਾਹਿਬ ਵਿਖੇ ਉੱਥੋਂ ਦੀਆਂ ਸੰਗਤਾਂ ਨੇ ਬੜੇ ਚਾਪ ਛਾ ਦੇ ਨਾਲ ਸੇਵਾ ਕਰਨੀ ਆ। ਜਿਹੜੀਆਂ ਪੰਜਾਬ ਤੋਂ ਜ਼ਿਆਦਾਤਰ ਸੰਗਤਾਂ ਆਈਆਂ, ਅੱਜ ਵੀ ਬਟਾਲੇ ਦੀਆਂ ਸੰਗਤਾਂ ਮਹਾਰਾਜ ਸਾਹਿਬ ਦੇ ਵਿਆਹ ਪੁਰਬ ਦੀ ਭਾਜੀ ਤਿਆਰ ਕਰਦੀਆਂ। ਗੁਰਦੁਆਰਾ ਸਾਹਿਬ ਵਿਖੇ ਵੀ ਤਰ੍ਹਾਂ ਤਰ੍ਹਾਂ ਦੇ ਮਿਸ਼ਟਾਨ ਭੋਜਨ ਭਾਜੀ ਤਿਆਰ ਹੁੰਦੀ ਆ। ਫਿਰ ਜਿਹੜਾ ਗਿਆ ਨਗਰ ਕੀਰਤਨ ਆ, ਸਿੰਘ ਸਾਹਿਬਾਨਾਂ ਨੂੰ, ਪੰਜ ਪਿਆਰਿਆਂ ਨੂੰ, ਸੰਗਤਾਂ ਨੂੰ ਉਹ ਭਾਜੀ ਵਰਤਾਈ ਜਾਂਦੀ ਆ। ਧੰਨ ਗੁਰੂ ਨਾਨਕ ਸਾਹਿਬ ਜੀ ਦਾ ਆਨੰਦ ਕਾਰਜ ਵਿਆਹ ਵੀ ਦੁਨੀਆਂ ਦੇ ਨਾਲੋਂ ਵੱਖਰਾ ਅਲੌਕ ਗਿਆ। ਆਪ ਜੀਆਂ ਨੂੰ ਪਤਾ ਹੋਵੇ, ਦਮਦਮੀ ਟਕਸਾਲ ਦੇ ਬਿਓਰੇ ਮੁਤਾਬਕ ਮਹਾਂਪੁਰਸ਼ਾਂ ਨੇ ਖੋਜ ਕਰਕੇ ਲਿਖਿਆ ਕਿ ਗੁਰੂ ਨਾਨਕ ਸਾਹਿਬ ਦੀ ਜਿਹੜੀ ਦੁਨਿਆਵੀ ਉਮਰ ਆ 69 ਸਾਲ 10 ਮਹੀਨੇ ਅਤੇ 10 ਦਿਨਾਂ ਦੀ ਆ, 70 ਸਾਲ ਤੋਂ ਅੰਦਰ ਆ। ਇੱਕ ਕਵੀ ਲਿਖਦਾ, ਤਾਰੇ ਗਿਣੇ ਜਾਤ ਤੇਰੇ ਤਾਰੇ ਨਾ ਗਿਣਾਤ ਹੈ, ਇਹ ਦੀਨ ਦੁਨੀਆਂ ਦੇ ਮਾਲਕਾ ਕੋਈ ਹਿਸਾਬੀ ਕਿਤਾਬੀ ਕਾਸ਼ ਦੇ ਤਾਰੇ ਇਹ ਤਾਂ ਗਿਣ ਲਵੇਗਾ, ਪਰ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਿਨ੍ਹਾਂ ਨੂੰ ਤੁਸੀਂ ਤਾਰਿਆ ਕੋ ਗਿਣਤੀ ਨਹੀਂ, ਪਸ਼ੂ ਪ੍ਰੇਤ ਮੁਗਧ ਕੋ ਤਾਰੇ ਪਾਹਨ ਪਾਰ ਉਤਾਰੇ। ਜਿੱਧਰ ਜਿੱਧਰ ਬਾਬੇ ਨੇ ਜਾਣਾ ਕੀਤਾ ਉਹ ਧਰਤੀ ਭਾਗਾਂ ਵਾਲੀ ਹੋ ਗਈ ਆ। ਸਤਿ ਸ੍ਰੀ ਅਕਾਲ, ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਆ, ਇੱਥੇ ਮਹਾਰਾਜ ਸਾਹਿਬ ਨੇ ਚਰਨ ਪਾਏ ਆ। ਕੱਲ੍ਹ ਗੁਰੂ ਨਾਨਕ ਸਾਹਿਬ ਦੇ ਪੁੱਤਰ ਅਸਤਾਨ ਨਾਨਕ ਚੀਰਾ ਸਾਹਿਬ ਤੋਂ ਆ ਰਹੇ ਸੀ ਅਤੇ ਰਸਤੇ ਵਿੱਚ ਸਿੰਘਾਂ ਨਾਲ ਵਿਚਾਰ ਕਰਦੇ ਸੀ ਕਿ ਕਲਗੀਧਰ ਪਾਤਸ਼ਾਹ ਅੰਮ੍ਰਿਤ ਕੇ ਦਾਤੇ, ਪੁੱਤਰਾਂ ਦੇ ਦਾਨੀ, ਪੰਥ ਦੇ ਵਾਲੀ, ਸ਼ਮਸ਼ੇਰੇ ਬਹਾਦਰ, 14 ਜੰਗਾਂ ਦੇ ਜੇਤੂ ਜਰਨੈਲ, ਮਹਾਰਾਜ ਸਾਹਿਬ ਵਰਗਾ ਨਾ ਕੋ ਹੋਇਆ, ਨਾ ਹੋਣਾ ਅਤੇ ਨਾ ਕਿਸੇ ਦੀ ਆਸ ਹੈ। ਮਹਾਰਾਜ ਸਾਹਿਬ ਨੇ ਧਰਤੀ ਨੂੰ ਭਾਗ ਲਾਏ, ਮੁਬਾਰਕ ਚਰਨ ਪਾਏ, ਇਹ ਜੰਗਲ ਦੇ ਵਿੱਚ ਮੰਗਣ ਲੱਗਾ ਆ। ਅੱਜ ਕੋਨੇ ਕੋਨੇ ਤੋਂ ਆ ਕੇ ਸੰਗਤਾਂ ਝੁਕ ਰਹੀਆਂ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਕੇ ਪਿਆਰਿਓ ਸੁਲਤਾਨਪੁਰ ਲੋਧੀ ਤਕਰੀਬਨ 14 ਸਾਲ ਅਤੇ ਕੁਛ ਮਹੀਨੇ ਰਹੇ ਆ। 17 ਸਾਲ ਦੇ ਲਾਗੇ ਮਹਾਰਾਜ ਨੇ ਕਰਤਾਰਪੁਰ ਸਾਹਿਬ ਆਪਣੇ ਹੱਥੀਂ ਹਲ ਵਾਇਆ, ਖੇਤੀਬਾੜੀ ਕੀਤੀ ਆ, ਔਰ 24 ਸਾਲ ਗੁਰੂ ਨਾਨਕ ਸਾਹਿਬ ਨੇ ਉਦਾਸੀਆਂ ਅਤੇ ਲੁਕਾਈ ਦਾ ਭਲਾ ਕੀਤਾ। ਜਿੱਥੇ ਜ਼ੁਲਮ ਹੋ ਰਿਹਾ, ਹੱਕ ਖੋਇਆ ਜਾ ਰਿਹਾ, ਕਿਸੇ ਦੇ ਨਾਲ ਵਧੀਕੀ ਹੋ ਰਹੀ, ਉੱਥੇ ਮਹਾਰਾਜ ਨੇ ਆਵਾਜ਼ ਬੁਲੰਦ ਕੀਤੀ ਸੀ। ਮਹਾਰਾਜ ਸਾਹਿਬ ਨੇ ਆਪਣਾ ਜੀਵਨ ਇਸ ਤਰ੍ਹਾਂ ਵਿਚਰ ਕੇ ਪਾਪ ਸਾਰਾ ਗੁਜ਼ਾਰਿਆ। ਸੁਲਤਾਨਪੁਰ ਲੋਧੀ ਨਵਾਬ ਦੌਲਤ ਖਾਨ ਦਾ ਮੋਦੀਖਾਨਾ ਚਲਾਇਆ। ਦੌਲਤ ਖਾਨ ਦਾ ਅਤੇ ਭਾਈਆ ਜੈ ਰਾਮ ਦੇ ਪਿਤਾ ਦਾ ਆਪਸੀ ਬਹੁਤ ਪਿਆਰ ਸੀ। ਉਹ ਕਹਿਣ ਲੱਗਾ ਕਿ ਭਾਈਆ ਜੀ, ਤੁਹਾਡੀ ਨਹੁੰ ਨਾਨਕੀ ਦੇ ਭਰਾ, ਇਹ ਨਾਨਕ ਬੜੇ ਇਮਾਨਦਾਰ ਆ ਅਤੇ ਸੋਹਣਾ ਕਾਰਜ ਕਰਦੇ ਆ, ਖੂਬੇ ਨਾਲ ਵਿਆਹ ਕਰੀਏ। ਗੁਰੂ ਕੇ ਪਿਆਰਿਓ ਸਲਾਹ ਕੀਤੀ ਗਈ ਅਤੇ ਗੁਰੂ ਨਾਨਕ ਸਾਹਿਬ ਦੇ ਜਿਹੜੇ ਵਿਚੋਲੇ ਉਹ ਵੀ ਭੈਣ ਬਣੀ ਆ, ਭਾਈਆ ਜੈ ਰਾਮ ਅਤੇ ਭੈਣ ਨਾਨਕੀ ਦੀ। ਕਹਿੰਦੇ ਸਮਾਂ ਆਇਆ, ਅੱਜ ਦਾ ਦਿਨ ਆਉਂਦਾ ਵਿਆਹ ਕਾਰਜਾਂ ਦਾ ਅਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਬਰਾਤ ਇੱਥੋਂ ਤਿਆਰ ਹੋ ਕੇ ਆਈ ਸੀ। ਮਹਾਰਾਜ ਸਾਹਿਬ ਜੀ ਦੀ ਨਾਲ ਮਹਾਰਾਜ ਸਾਹਿਬ ਦੇ ਪਿਤਾ ਬਾਬਾ ਕਲਿਆਣ ਦਾਸ ਜੀ, ਛੋਟਾ ਨਾ ਬਾਬਾ ਕਾਲੂ ਜੀ, ਚਾਚਾ ਲਾਲੂ ਜੀ, ਹੋਰ ਪੁਰਾਤਨ ਸਿੱਖ ਹਮਣਾ ਕੀਤੇ ਆ। ਪੁਰਾਤਨ ਬਿਰਧ ਜਿਹੜੇ ਸਿੱਖ ਆ, ਗਲਾਂ ਵਿੱਚ ਚੋਲੇ ਆ, ਲੰਮੀਆਂ ਲੰਮੀਆਂ ਮਾਲਾਂ, ਅਤੇ ਜਦੋਂ ਭਾਈਆ ਜੈ ਰਾਮ ਜੀ ਨਾਲ
ਨਾਨਕੀ ਦੇ ਵੀਰ ਦੀ ਬਰਾਤ ਲੈ ਕੇ ਬਟਾਲੇ ਢੁੱਕਦੇ ਆ। ਕਹਿੰਦੇ ਸਹੁਰਾ ਮੂੜ ਚੰਦ ਨੂੰ ਲੋਕਾਂ ਨੇ ਕਿਹਾ ਕਿ ਤੇਰੀ ਧੀ ਸੁਲੱਖਣੀ ਬੜੇ ਰੂਪ ਵਾਲੀ ਆ, ਰੱਬ ਦੇ ਨਾਂ ਵਾਲੀ ਆ, ਤੂੰ ਠੀਕ ਆ ਬੇਦੀ ਖੱਤਰੀਆਂ ਦੇ ਨਾਲ ਇਹ ਰਿਸ਼ਤਾ ਦੇ ਕੀਤਾ, ਸੰਜੋਗ ਬਣਾਇਆ, ਪਰ ਉਹ ਲੱਗਦਾ ਤੇਰਾ ਦਮਾਦ ਇਹ ਫਕੀਰ ਆ, ਨਾਲ ਸਾਰੇ ਫਕੀਰ ਆਏ ਆ, ਇਹ ਸਾਈਂ ਦੇ ਦਰਵੇਸ਼ ਆ। ਉਹ ਕਹਿਣ ਲੱਗਾ ਕਿ ਕੀ ਕਾਰਨ ਹੁਣ ਬਰਾਤ ਨੂੰ ਵਾਪਸ ਕਰੇ? ਕਹਿੰਦੇ ਨਹੀਂ ਹੱਤਕ ਹੋਵੇਗੀ। ਕਹਿੰਦੇ ਸਦਕੇ ਹੁਣ ਭਾਵੇਂ ਫਕੀਰ ਆ, ਆਪਣੀ ਚੋਣੇ ਖੱਤਰੀ ਸੀ ਮਰਜ਼ਾਦਾ ਦੇ ਅਨੁਸਾਰ ਫੇਰੇ ਕਰਾਂਗੇ। ਪਰ ਦੀਨ ਦੁਨੀਆਂ ਦੇ ਮਾਲਕ ਗੁਰੂ ਨਾਨਕ ਸਾਹਿਬ ਨੂੰ ਪਤਾ ਸੀ ਜੋ ਭਾਣਾ ਵਾਪਰਨਾ, ਜੋ ਕੁਛ ਉਹਨਾਂ ਨੇ ਕਰਨਾ। ਭਾਈ ਮਨੀ ਸਿੰਘ ਸਾਹਿਬ ਵਾਲੀ ਸਾਖੀ ਦੇ ਬਚਨ ਆ ਕਿ ਮਹਾਰਾਜ ਸਾਹਿਬ ਨੇ ਮੂਲ ਮੰਤਰ ਦਾ ਜਾਪ ਪਹਿਲਾਂ ਕਾਗਜ਼ 'ਤੇ ਲਿਖ ਕੇ ਲੈ ਗਏ ਆ, ਕਿਉਂਕਿ ਤਖ਼ਤ ਸਾਹਿਬਾਨਾਂ 'ਤੇ ਇਹਨਾਂ 'ਤੇ ਮੂਲ ਮੰਤਰ ਦਾ ਜਾਪ ਵੀ ਸੰਪੂਰਨ ਹੁੰਦਾ ਆ। ਅੱਜ ਸੰਗਤਾਂ ਵੀ ਜਾਓ ਨਾ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ, ਜਿਹੜਾ ਮੇਨ ਦਰਵਾਜ਼ਾ ਨਾ ਜਿੱਥੋਂ ਜਾ ਕੇ ਨਤਮਸਤਕ ਹੁੰਦੇ ਆ, ਉਹਦੇ ਉੱਪਰ ਵੀ ਮੂਲ ਮੰਤਰ ਪੂਰਾ ਉਕਰਿਆ ਪਿਆ। ਅਤੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਆਪਣੀ ਮਿਹਰ ਦਇਆ ਕਰਕੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਕੋਲੋਂ ਸੇਵਾ ਕਰਵਾਈ, ਉੱਥੇ ਬਕਾਇਦਾ ਸੰਨ ਲਿਖੀ ਆ। ਔਰ ਜਦੋਂ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਦਾ ਦੁਮਾਲੇ ਵਾਲੇ ਚੱਕਰ ਦੇ ਦਰਸ਼ਨ ਕਰਦੇ, ਉਹਦੇ ਉੱਪਰ ਵੀ ਗੁਰੂ ਕੇ ਪਿਆਰੋ ਸੰਪੂਰਨਤਾ ਹੀ ਆ। ਰਹੋ ਵਿਚਾਰ, ਉਹਨਾਂ ਚੋਣੇ ਖੱਤਰੀਆਂ ਨੇ ਪ੍ਰਬੰਧ ਕੀਤਾ, ਗੁਰੂ ਨਾਨਕ ਸਾਹਿਬ ਨੂੰ ਬਿਠਾਇਆ ਗਿਆ, ਮਾਤਾ ਸੁਲੱਖਣੀ ਜੀ ਨੂੰ ਲਿਆਂਦਾ ਗਿਆ, ਉੱਥੇ ਲਾਮ ਫੇਰੇ ਕਰਾਉਣ ਵਾਸਤੇ ਪ੍ਰਬੰਧ ਸੀ, ਪੰਡਿਤ ਪ੍ਰੋਹਤ ਆਏ। ਮਹਾਰਾਜ ਸਾਹਿਬ ਕਹਿਣ ਲੱਗੇ ਕੀ ਕਰਦੇ? ਕਹਿੰਦੇ ਸਾਡੀ ਇਹ ਰੀਤ ਆ ਕਿ ਅੱਗ ਦੁਆਲੇ ਬੇਦੀ ਦੁਆਲੇ ਆਪਾਂ ਫੇਰੇ ਲੈਂਦੇ ਹਾਂ, ਇਹ ਸਾਡੀ ਵੱਡਿਆਂ ਦੀ ਰੀਤ ਚੱਲਦੀ ਆ ਰਹੀ ਆ। ਮਹਾਰਾਜ ਕਹਿੰਦੇ ਇੱਦਾਂ ਨਹੀਂ ਹੋਏਗੀ। ਮਹਾਰਾਜ ਸਾਹਿਬ ਨੂੰ ਕਹਿਣ ਲੱਗੇ ਤੁਸੀਂ ਦੱਸੋ। ਮਹਾਰਾਜ ਸਾਹਿਬ ਨੇ ਮੂਲ ਮੰਤਰ ਦੇ ਦੁਆਲੇ ਗੁਰੂ ਕੇ ਪਿਆਰੋ ਪ੍ਰਕਰਮਾ ਕੀਤੀਆਂ, ਜਗਤ ਮਾਤਾ ਸੁਲੱਖਣੀ ਦੇ ਨਾਲ ਆਨੰਦ ਕਾਰਜ ਹੋਇਆ। ਫਿਰ ਉਹ ਲੋਕ ਮੂਲ ਚੰਦ ਨੂੰ ਕਹਿਣ ਲੱਗੇ ਇਹ ਪਹਿਲੇ ਦਿਨ ਦਮਾਦ ਆਇਆ, ਇਹਨੇ ਪਿਰਤ ਵੱਖਰੀ ਪਾ ਦਿੱਤੀ ਆ, ਇਹਨੂੰ ਕੋਈ ਨਾ ਕੋਈ ਸਬਕ ਸਿਖਾਇਆ ਜਾਏ। ਉਹ ਪਹਿਲਾਂ ਜਦੋਂ ਘਰਾਂ 'ਚ ਬਰਾਤਾਂ ਆਉਂਦੀਆਂ ਅਤੇ ਗਵਾਂਢ ਬਿਠਾ ਦੇਣੀਆਂ, ਘਰਾਂ 'ਚ ਆਨੰਦ ਕਾਰਜ ਹੁੰਦਾ ਸੀ, ਧੰਨ ਗੁਰੂ ਨਾਨਕ ਸਾਹਿਬ ਨੂੰ ਇੱਕ ਪਾਸੇ ਬਿਠਾ ਦਿੱਤਾ ਗਿਆ ਪਲੰਘ 'ਤੇ, ਅਤੇ ਕੰਧ ਕੱਚੀ ਸੀ। ਇਹਨਾਂ ਦਾ ਖਿਆਲ ਸੀ ਕਿ ਗੁਰੂ ਨਾਨਕ ਸਾਹਿਬ ਲੰਮੇ ਪੈਣ ਅਤੇ ਕੰਧ ਨੂੰ ਧੱਕਾ ਦਈਏ। ਇੱਕ ਬਿਰਧ ਮਾਂ ਗਈ, ਕਹਿਣ ਲੱਗੀ ਪੁੱਤਰ ਜੀ ਕੰਧੇ ਲਾਗੋਂ ਪਲੰਘਾ ਥੋੜ੍ਹਾ ਜਿਹਾ ਦੂਰ ਕਰ ਲਓ। ਮਹਾਰਾਜ ਸਾਹਿਬ ਕਹਿਣ ਲੱਗੇ ਮਾਤਾ ਨੰਦ ਦੇ ਵਿੱਚ ਆ, ਫਿਕਰ ਕਿਉਂ ਕਰਦੀ ਆ? ਉਹ ਫੇਰ ਆਈ, ਕਹਿਣ ਲੱਗੀ ਪੁੱਤਰ ਇਹਨਾਂ ਦੀ ਨੀਤ ਬਦਲਦੀ ਜਾ ਰਹੀ ਆ, ਕਿਤੇ ਨੁਕਸਾਨ ਨਾ ਹੋਵੇ, ਇੱਕ ਪਾਸੇ ਹੋ ਜਾਓ। ਮਹਾਰਾਜ ਕਹਿੰਦੇ ਨਹੀਂ, ਅਰਮਣੀਕ ਆ, ਸੁੰਦਰਤਾਈ ਆ, ਜਿੱਥੇ ਬਿਠਾਇਆ ਬੈਠੇ ਰਵਾਂਗੇ। ਤੀਜੀ ਵਾਰ ਜਦੋਂ ਆਈ, ਕਹਿਣ ਲੱਗੀ ਪੁੱਤਰ ਤੂੰ ਮੰਨਦਾ ਨਹੀਂ, ਤੇਰੇ ਭਲੇ ਦੀ ਗੱਲ ਆ, ਮੈਨੂੰ ਪਤਾ, ਮੈਂ ਸੁਣ ਕੇ ਆਈ ਹਾਂ, ਇਹਨਾਂ ਲੋਕਾਂ ਨੇ ਕੰਧ ਨੂੰ ਧੱਕਾ ਦੇਣਾ, ਇਹ ਕੰਧ ਥੋੜ੍ਹੇ ਸਮੇਂ ਬਾਅਦ ਇਹ ਢਹਿਣ ਵਾਲੀ ਆ। ਅਤੇ ਮਹਾਰਾਜ ਨੇ ਕਿਹਾ ਮਾਤਾ ਫਿਕਰ ਨਾ ਕਰ, ਸਾਡਾ ਆਨੰਦ ਕਾਰਜ ਹੋਇਆ, ਇੱਥੇ ਚੌਂਕੜਾ ਲੱਗਾ, ਇਹ ਕੰਧ ਜੁਗਾਂ ਜੁਗਾਂ ਤੱਕ ਰਹਿਣ ਵਾਲੀ ਆ। ਸਤਿ ਸ੍ਰੀ ਅਕਾਲ। ਮਹਾਰਾਜ ਸਾਹਿਬ ਕਹਿਣ ਲੱਗੇ ਮਾਂ ਫਿਕਰ ਨਾ ਕਰ, ਗੁਰੂ ਕੇ ਪਿਆਰੇ ਸਿੱਖ ਇਤਿਹਾਸ ਵਿੱਚ ਦੋ ਕੰਧਾਂ, ਇੱਕ ਬਟਾਲੇ ਦੀ ਕੰਧ, ਇੱਕ ਸਰਹੰਦ ਦੀ ਕੰਧ, ਇਹ ਕਦੇ ਕੰਧਾਂ ਗੁਰੂ ਕੇ ਪਿਆਰਿਓ ਕਿਤੇ ਖਸਤਾ ਨਹੀਂ ਉੜ ਗਿਆ। ਬਟਾਲੇ ਦੀ ਕੰਧ ਅੱਜ ਸ਼੍ਰੀ ਕੰਧ ਸਾਹਿਬ ਗੁਰਦੁਆਰਾ, ਲੱਖਾਂ ਦੁਨੀਆਂ ਨੇ ਉੱਥੇ ਸੰਗਤਾਂ ਨੇ ਜਾ ਕੇ ਆਪਣਾ ਗੁਰੂ ਕੇ ਪਿਆਰਿਓ ਨੇਮ ਦੇ ਨਾਲ ਨਤਮਸਤਕ ਹੋਣਾ, ਮਹਾਰਾਜ ਦੇ ਵਿਆਹ ਪੁਰਬ ਦੀਆਂ ਖੁਸ਼ੀਆਂ ਲੈਣੀਆਂ। ਬਟਾਲੇ ਸ਼ਹਿਰ ਦੇ ਵਿੱਚ ਅੱਜ ਗੁਰੂ ਕੇ ਪਿਆਰਿਓ ਥਾਵਾਂ ਥਾਵਾਂ 'ਤੇ ਭਾਜੀਆਂ ਤਿਆਰ ਹੋਈਆਂ। ਗੁਰੂ ਘਰ ਦੇ ਵਿੱਚ ਬੜੇ ਦਿਨਾਂ ਤੋਂ ਹਲਵਾਈ ਲਾ ਕੇ ਭਾਜੀਆਂ ਕੱਢੀਆਂ ਜਾਂਦੀਆਂ,
ਸਾਰੀਆਂ ਸੰਗਤਾਂ ਨੂੰ ਮਹਾਰਾਜ ਸਾਹਿਬ ਦੇ ਵਿਆਹ ਪੁਰਬ ਦੀ ਖੁਸ਼ੀ ਅੰਦਰ ਭਾਜੀ ਵੰਡੀ ਜਾਂਦੀ ਆ। ਸੋ ਸਤਿਗੁਰੂ ਮਹਾਰਾਜ ਦੇ ਵਿਆਹ ਪੁਰਬ ਦੀਆਂ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਹੋਣ। ਫਿਰ ਸਮਾਂ ਪਾ ਕੇ ਮਹਾਰਾਜ ਦੇ ਘਰ ਦੋ ਪੁੱਤਰਾਂ ਨੇ ਜਨਮ ਲਿਆ, ਵੱਡੇ ਬਾਬਾ ਸ਼੍ਰੀ ਚੰਦ ਜੀ, ਛੋਟੇ ਲਕਸ਼ਮੀ ਦਾਸ ਜੀ। ਕਹਿੰਦੇ ਇੱਕ ਵਾਰ ਦਾ ਜ਼ਿਕਰ ਆ, ਭੈਣ ਨਾਨਕੀ ਨੇ ਪ੍ਰਸ਼ਾਦਾ ਛਕਾਇਆ ਅਤੇ ਮਨ ਭਰਾਇਆ। ਮਹਾਰਾਜ ਸਾਹਿਬ ਕਹਿਣ ਲੱਗੇ, ਨਾਨਕੀ ਵਿਰਾਗ ਵਿੱਚ ਕਿਉਂ ਆ? ਕਹਿਣ ਲੱਗੇ, ਨਹੀਂ ਉੱਦਾਂ ਹੀ ਆ, ਪਰ ਮਹਾਰਾਜ ਜਿਹੜਾ ਆਪ ਰੱਬ ਸੀ, ਆਪ ਨਾਰਾਇਣ ਕਲਾਤਾਰ, ਜਗਮੈਂ ਪਰਵਰਿਓ। ਕਹਿਣ ਲੱਗੇ, ਨਾਨਕੀ ਦੱਸ, ਪਤਾ ਮੈਨੂੰ ਹੈ। ਕਹਿਣ ਲੱਗੀ, ਵੀਰਾ ਫਿਰ ਵੇਖ, ਮੈਂ ਰੱਬ ਦੀ ਭੈਣ ਹੋਵਾਂ ਅਤੇ ਮੇਰੇ ਘਰ ਸੰਤਾਨ ਨਾ ਹੋਵੇ, ਨਾ ਕੋਈ ਧੀ ਹੋਵੇ ਅਤੇ ਪੁੱਤਰ ਹੋਵੇ। ਅਤੇ ਮਹਾਰਾਜ ਸਾਹਿਬ ਕਹਿਣ ਲੱਗੇ, ਨਾਨਕੀ ਆ ਦੋਵੇਂ ਪੁੱਤਰ ਤੇਰੇ ਆ, ਦੋਵਾਂ ਨੂੰ ਖੜਾ ਅਤੇ ਵਰਾ ਚੁੱਕ ਲਾ। ਕਹਿੰਦੇ ਨਾਨਕੀ ਜੀ ਕਹਿਣ ਲੱਗੇ, ਵੀਰਾ ਜੇ ਤੂੰ ਇੰਨਾ ਹੌਸਲਾ ਕੀਤਾ ਨਾ, ਇੱਕ ਪੁੱਤਰ ਮੇਰੀ ਭਰਜਾਈ ਸੁਲੱਖਣੀ ਕੋ ਰਹਿਣ ਦਿਓ, ਇੱਕ ਪੁੱਤਰ ਮੇਰੀ ਝੋਲੀ ਪਾ ਦਿਓ। ਮਹਾਰਾਜ ਸਾਹਿਬ ਨੇ ਇਹ ਵੀ ਦਾਤ ਦੇ ਦਿੱਤੀ ਸੀ, ਗੁਰੂ ਕੇ ਪਿਆਰਿਓ ਮਾਤਾ। ਸੋ ਜਿੱਥੇ ਮਾਤਾ ਨਾਨਕੀ ਦਾ ਜ਼ਿਕਰ ਆਉਂਦਾ ਨਾ, ਉੱਥੇ ਗੁਰੂ ਨਾਨਕ ਸਾਹਿਬ ਜੀ ਨੂੰ ਯਾਦ ਕੀਤਾ ਜਾਂਦਾ। ਇਤਿਹਾਸ ਵਿੱਚ ਤਿੰਨ ਨਾਨਕੀਆਂ ਦਾ ਜ਼ਿਕਰ ਆ, ਇੱਕ ਗੁਰੂ ਨਾਨਕ ਸਾਹਿਬ ਦੀ ਵੱਡੀ ਭੈਣ ਬੇਬੇ ਨਾਨਕੀ, ਇੱਕ ਨਾਨਕੀ ਬਾਬੇ ਬਕਾਲੇ ਤੋਂ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਮਹਿਲ ਮਾਤਾ ਨਾਨਕੀ ਜੀ, ਇੱਕ ਸਰਦਾਰ ਸ਼ਾਮ ਸਿੰਘ ਟਾਰੀ ਵਾਲੇ ਦੀ ਧੀ, ਗੁਰੂ ਕੇ ਪਿਆਰੇ ਨਾਨਕੀ ਹੋਈ ਆ। ਔਰ ਇੱਧਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਅੱਗੇ ਅੰਸ਼ ਬੰਸ਼ ਦੇ ਵਿੱਚ ਵਿਆਹੀ ਆ। ਇਸ ਕਰਕੇ ਮਹਾਰਾਜ ਸਾਹਿਬ ਨੇ ਅੱਜ ਬਟਾਲੇ ਦੀ ਧਰਤੀ ਨੂੰ ਭਾਗ ਲਾਇਆ। ਇੱਥੇ ਵੀ ਗੁਰੂ ਕੇ ਪਿਆਰਿਓ ਜਿੱਥੇ ਜਿੱਥੇ ਮਹਾਰਾਜ ਸਾਹਿਬ ਆਏ ਹਨ, ਅਤੇ ਮਹਾਰਾਜ ਸਾਹਿਬ ਨੇ ਬਹੁਤ ਵੱਡੀਆਂ ਬਖਸ਼ਾਂ ਕੀਤੀਆਂ। ਸੋ ਰਹੋ ਵਿਚਾਰ, ਅੱਜ ਨਾਲ ਸੰਗਰਾਂਦ ਦਾ ਪੁਰਬ ਆ। ਇਹ ਸੰਗਰਾਂਦ ਗੁਰੂ ਘਰ ਵਿੱਚ ਤਾਂ ਮਨਾਈ ਜਾਂਦੀ ਆ ਕਿ ਸਿੱਖ ਕੋਈ ਅਨਮਤੀਆਂ ਦੇ ਕੋਲ ਜਾ ਕੇ ਭਰਮ ਭੁਲੇਖੇ ਵਿੱਚ ਨਾ ਪਵੇ, ਦਰ ਦਰ 'ਤੇ ਠੋਕਰਾਂ ਨਾ ਖਾਵੇ। ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਦੀਵਾਨ ਸੱਜਿਆ, ਜਿੱਥੇ ਦੀਵਾਨ ਹਰਮੰਜੀ ਸਾਹਿਬ ਗੁਰਦੁਆਰਾ ਨਾ ਰੋਜ਼ ਕਥਾ ਹੁੰਦੀ ਆ, ਉਹਦੇ ਲਾਗੇ ਇੱਕ ਥੜਾ ਸਾਹਿਬ ਆ, ਉੱਥੇ ਬਾਗ ਸੀ, ਉੱਥੇ ਮਹਾਰਾਜ ਬੈਠੇ ਆ। ਸੰਗਤਾਂ ਨੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਭਾਈ ਸਾਲੋ ਜੀ, ਪਰਉਪਕਾਰੀ ਸਿੱਖਾਂ ਨੇ ਕਿਹਾ, ਮਹਾਰਾਜ ਆਦ ਕਾਲ ਤੋਂ ਦੁਨੀਆ ਪੰਡਤਾਂ ਦੇ ਕੋਲ, ਬ੍ਰਾਹਮਣਾਂ ਦੇ ਕੋਲ, ਵਿਦਵਾਨਾਂ ਕੋਲ ਜਾ ਕੇ ਮਹੀਨਾ ਸੁਣਦੀ ਆ, ਅਤੇ ਸਿੱਖ ਵੀ ਭਰਮ ਵਿੱਚ ਪੈਂਦੇ ਆ, ਕਿਰਪਾ ਕਰੋ ਤੁਸੀਂ ਬਾਰਾਂਮਾਂ ਜੀ ਦਾ ਪਾਠ ਉਚਾਰੋ, ਸਾਨੂੰ ਸਿੱਖਿਆ ਦਿਓ। ਅਤੇ ਮਹਾਰਾਜ ਸਾਹਿਬ ਨੇ ਫਿਰ ਉਸ ਥੜੇ 'ਤੇ ਜਿਹੜਾ ਮੰਜੀ ਸਾਹਿਬ ਦੇ ਅੱਗੇ ਆ, ਉੱਥੇ ਬੈਠ ਕੇ ਮਾਧ ਰਾਗ ਵਿੱਚ 14 ਸ਼ਬਦ ਉਚਾਰਨ ਕੀਤੇ ਆ, 14 ਸ਼ਬਦ। ਮਹਾਰਾਜ ਨੇ ਬਾਬਾ ਬੁੱਢਾ ਸਾਹਿਬ ਨੂੰ ਕਿਹਾ ਕਿ ਬਾਬਾ ਬੁੱਢਾ ਸਾਹਿਬ ਜੀ, ਇਹ ਬਾਰਾਂਮਾਂ ਜੀ ਦੀ ਕਿਰਪਾ 'ਤੇ ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਨੇ ਤੁਖਾਰੀ ਰਾਗ ਵਿੱਚ ਕੀਤੀ ਆ, ਉਹ ਪੜ੍ਹ ਕੇ ਸਮਝਿਆ ਕਰੋ। ਬਾਬਾ ਬੁੱਢਾ ਸਾਹਿਬ ਹੋਰ ਸੰਗਤਾਂ ਨੇ ਹੱਥ ਜੋੜੇ, ਮਹਾਰਾਜ ਉਹ ਭਾਸ਼ਾ ਬੜੀ ਕਠਿਨ ਆ, ਇਸ ਕਰਕੇ ਅੰਤਰੀ ਭਾਵ ਦੇ ਅਰਥ ਆ, ਤੁਸੀਂ ਕਿਰਪਾ ਕਰੋ, ਸਖੇਨ ਬਾਣੀ ਉਚਾਰਨ ਕਰੋ। ਫਿਰ ਸਤਿਗੁਰਾਂ ਨੇ ਕਿਹਾ, ਬਾਬਾ ਬੁੱਢਾ ਸਾਹਿਬ ਜੀ, ਜੋ ਗੁਰੂ ਨਾਨਕ ਸਾਹਿਬ ਨੇ ਬਾਰਾਂਮਾਂ ਉਚਾਰਨ ਕੀਤਾ ਉਹ ਮੂਲ ਸਿਧਾਂਤ ਹੋਵੇਗਾ, ਇਹ ਜਿਹੜਾ ਅਸੀਂ ਉਚਾਰਨਾ ਬਾਰਾਂਮਾਂ ਜੀ ਦਾ ਟੀਕਾ ਹੋਵੇਗਾ। ਇੱਕ ਬਾਰਾਂਮਾਂ ਜੀ ਦਾ ਪਾਠ ਆਪਾਂ ਹੁਣ ਸਿੰਘ ਸਾਹਿਬ ਜੀ ਦੇ ਕੋਲ ਸਰਵਣ ਕੀਤਾ ਦਸਮ ਪਾਤਸ਼ਾਹ ਨੇ। ਬਾਰਾਂ ਰੁੱਤਾਂ ਦੇ ਪ੍ਰਥਾਏ ਵਿਦਵਾਨਾਂ ਨੇ ਬੜੇ ਬੜੇ ਵਿਚਾਰ ਦਿੱਤੇ ਆ, ਰਹੋ ਵਿਚਾਰ, ਸਮਾਂ ਨਹੀਂ, ਆਪਾਂ ਆਏ ਅੱਜ ਦੇ ਸ਼ਬਦ ਹੀ ਵਿਚਾਰ ਕਰਾਂਗੇ। ਬਾਰਾਂਮਾਂ ਜੀ ਦੇ 14 ਸ਼ਬਦ ਆ। ਪਹਿਲਾ ਸ਼ਬਦ ਮਹਾਰਾਜ ਨੇ ਉਚਾਰਨ ਕੀਤਾ, ਸਾਨੂੰ ਸਮਝਾਇਆ ਕਿ ਐ ਜੀਵ, ਤੂੰ ਕਰਮਾਂ ਕਰਕੇ ਰੱਬ ਤੋਂ ਵਿਛੜ ਗਿਆ, ਤੂੰ ਪਛਾਹ ਪੈ ਗਿਆ, ਕਰਮਾਂ ਦੇ ਦੁੱਖ ਸੁੱਖ ਭੋਗਦਾ ਆ। ਇਹ ਇਸ ਕਰਕੇ ਕਿਸੇ ਨੂੰ ਦੋਸ਼ ਨਾ ਦੇ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਹਰਾਮ, ਚਾਰ ਕੁੰਟ ਦਹਿ ਦਿਸ ਭਰਮੇ ਥੱਕ ਆਏ ਪ੍ਰਭ ਕੀ ਸਾਮ।
ਕਿਉਂਕਿ ਦੁੱਖ ਸੋ ਪੁਰਬ ਜਨਮ ਕੇ ਕੀਏ ਸੋ ਜਾਣੈ ਜਿਨ ਦਾਤੇ ਦੀਏ ਕਿਸ ਕੋ ਦੋਸ਼ ਦੇ ਤੂੰ ਪ੍ਰਾਣੀ ਸੋ ਆਪਣਾ ਕੀਆ ਕਰਾਰਾ। ਮਹਾਰਾਜ ਕਹਿੰਦੇ ਕਿਸੇ ਨੂੰ ਦੋਸ਼ ਨਾ ਦੇ, ਤੇਰੇ ਕਰਮਾਂ ਦਾ ਫਲ ਤੈਨੂੰ ਮਿਲਿਆ। ਜੇ ਰੋਂਦਾ ਤੇ ਕਿਸੇ ਨੂੰ ਰਵਾਇਆ ਹੋਵੇਗਾ, ਜੇ ਦੁਨੀਆਂ 'ਚ ਗਵਾਚਾਂ ਤੇ ਕਿਸੇ ਨੂੰ ਗਵਾਇਆ ਹੋਵੇਗਾ, ਇਹ ਤੇਰੇ ਕਰਮਾਂ ਦਾ ਫਲ ਤੈਨੂੰ ਮਿਲਿਆ। ਤੇ 14ਵਾਂ ਸ਼ਬਦ ਮਹਾਰਾਜ ਨੇ 12ਵੇਂ ਜੀ ਦਾ ਫਲ ਸਰੂਪ ਇਹ ਸਾਨੂੰ ਬਹੁਤ ਵੱਡਾ ਇਹ ਫਲ ਝੋਲੀ ਪਾਉਣਾ ਕੀਤਾ। ਜਿਨ ਜਿਨ ਨਾਮ ਧਿਆਇਆ ਤਿਨਕੇ ਕਾਜ ਸਰੇ, ਹਰ ਗੁਰ ਪੂਰਾ ਆਰਾਧਿਆ ਦਰਗਹਿ ਸੱਚ ਖਰੇ। ਅਖੀਰ ਤੇ ਮਹਾਰਾਜ ਕਹਿੰਦੇ ਮਹਾ ਦਿਵਸ ਮੂਰਤ ਭਲੇ, ਜਿਸ ਕੋ ਨਦਰ ਕਰੇ ਨਾਨਕ ਮੰਗੈ ਦਰਸ਼ ਦਾਨ, ਕਿਰਪਾ ਕਰੋ ਹਰੇ। ਕਈ ਵਾਰ ਨਾ ਪਿੰਡਾਂ ਥਾਵਾਂ ਵਿੱਚ ਭਾਈਆਂ ਨੇ ਆਵਾਜ਼ ਦੇਣੀ ਆ, ਸੰਗਤ ਜੀ ਕੱਲ੍ਹ ਨੂੰ 12 ਸੰਗਰਾਂਦ ਦਾ ਪਵਿੱਤਰ ਦਿਹਾੜਾ, ਕੱਲ੍ਹ ਨੂੰ ਆ ਕੇ ਨਮਸਕਾਰ ਕਰੋ। ਪਰ 29 ਦਿਨ ਅਪਵਿੱਤਰ ਨਹੀਂ, 29 ਦਿਨ ਅਸ਼ੁੱਭ ਨਹੀਂ, ਉਹ ਵੀ ਦਿਨ ਚੰਗੇ ਆ। ਮਹਾਰਾਜ ਕਹਿੰਦੇ ਨਾਨਕ ਸੋਈ ਦਿਨਸ ਸੁਹਾਵੜਾ, ਜਿਤ ਪ੍ਰਭ ਆਵੈ ਚਿਤ, ਜਿਤ ਦਿਨ ਵਿਸਰੈ ਪਾਰ ਬ੍ਰਹਮ, ਫਿਟ ਭਲੀਰੀ ਰੁੱਤ। ਅੱਜ ਦਾ ਦਿਨ ਵੀ ਆਮ ਦਿਨਾਂ ਵਰਗਾ। ਸੰਗਰਾਂਦ ਕਿਉਂ ਮਨਾਈ ਜਾਂਦੀ ਕਿ ਸਿੱਖ ਭੜਕੇ ਨਾ, ਇਹ ਸੰਸਕ੍ਰਿਤ ਦਾ ਸ਼ਬਦ ਆ ਸੰਕ੍ਰਾਂਤ। ਭਲੀ ਪ੍ਰਕਾਰ ਦਿਨਾਂ ਵਿੱਚ ਤਬਦੀਲੀ ਆਉਣੀ। ਆਮ ਮੰਨਿਆ ਜਾਂਦਾ ਸੰਗਰਾਂਦ, ਸੰਕ੍ਰਾਂਤ, ਸੂਰੀਆ ਵੀ ਕਿਹਾ ਜਾਂਦਾ ਕਿ ਸੂਰਜ ਦਾ ਇੱਕ ਰਾਸ ਤੋਂ ਦੂਜੀ ਰਾਸ ਵਿੱਚ ਪ੍ਰਵੇਸ਼ ਹੋਣਾ। ਆ ਜੋਤਿਸ਼ ਮਤ ਵਾਲੇ ਸੂਰਜ ਦੀ ਪੂਤਾ ਦੀ ਗੱਲ ਕਰਦੇ ਆ, ਪਰ ਮਹਾਰਾਜ ਨੇ ਇਹ ਸਾਰੇ ਵਹਿਮ ਭਰਮ ਦੂਰ ਕਰਕੇ ਸਿੱਖ ਨੂੰ ਕਿਹਾ ਕਿਤੇ ਭੜਕਣਾ ਨਹੀਂ, ਗੁਰੂ ਕੀਆਂ ਖੁਸ਼ੀਆਂ ਲੈਣੀਆਂ ਆ। ਅੱਜ ਗੁਰੂ ਕੇ ਪਿਆਰਿਓ 12 ਮਾਨ ਜੀ ਦਾ ਇਹ 8ਵਾਂ ਸ਼ਬਦ ਆ। ਪਹਿਲਾਂ ਮੰਗਲ ਰੂਪ ਪੌੜੀ ਆ, 7 ਮਹੀਨੇ 6 ਮਹੀਨੇ ਆਪਾਂ ਬਤੀਤ ਕੀਤੇ ਆ। ਅੱਜ ਗੁਰੂ ਘਰ ਵਿੱਚ ਗੁਰਮਰਿ ਦਾਦਾ ਦੇ ਅਨੁਸਾਰ 7ਵਾਂ ਮਹੀਨਾ ਪ੍ਰਾਰੰਭ ਹੋਣ ਲੱਗਾ। ਇਹ ਜਿਹੜੇ ਆਪਾਂ ਕਾਰ ਵਿਹਾਰ ਕਰਦੇ ਹਨ, ਇਹ ਈਸਵੀ ਸਨ ਜਿੰਨੇ ਵੀ ਆਪਾਂ ਕਰਦੇ ਹਾਂ ਈਸਾ ਜੀ ਦੀ, ਇਹ 2-3 ਤਰ੍ਹਾਂ ਦੀ ਆ, ਸਮਾਂ ਨਹੀਂ। ਉਹ ਭਾਵੇਂ 9ਵਾਂ ਮਹੀਨਾ ਵੀ ਅੱਜ 17 ਤਰੀਕ ਲੈ ਚੱਲੇ ਆ, 2.5 ਮਹੀਨਿਆਂ ਦਾ ਫਰਕ ਆ। ਇਹ ਜਿਹੜਾ 12ਵਾਂ ਮਹਾਰਾਜ ਨੇ ਉਚਾਰਨ ਕੀਤਾ ਨਾ, ਇਹ ਰੁੱਤਾਂ ਦੇ ਮੁਤਾਬਕ ਆ। ਜਿਹੋ ਜਿਹੋ ਜਿਹਾ ਸਮਾਂ ਵੇ ਉਹ ਜਿਹਾ ਮਹੀਨੇ ਦਾ ਪਾਠ ਹੋਣਾ, ਰੁੱਤ ਬਦਲ ਜੀ ਜਾਣੀ ਆ। 6 ਰੁੱਤਾਂ, 12 ਮਹੀਨੇ, 12 ਮਾਹ, 12 ਗਿਣਤੀ ਮਾਹ ਮਹੀਨੇ। ਤੇ ਗੁਰੂ ਕੇ ਪਿਆਰੋ ਇਹਨੂੰ ਇੱਕ ਵਰਾ ਵੀ ਕਿਹਾ ਜਾਂਦਾ। ਸਤਿਗੁਰੂ ਮਹਾਰਾਜ ਨੇ ਅੱਜ 8ਵੇਂ ਸ਼ਬਦ ਵਿੱਚ, ਅੱਜ ਆਪਾਂ ਭਾਵੇਂ ਕਹਿਣ ਮੁਤਾਬਕ ਕਹਿੰਦੇ ਹਾਂ ਕਿ ਅੱਸੂ ਦਾ ਮਹੀਨਾ, ਪਰ ਮਹਾਰਾਜ ਨੇ ਉਚਾਰਨ ਕੀਤਾ ਆਸਨ। ਆਸਨ ਕਈ ਵਾਰ ਆਪਾਂ ਆਸਣ ਕਹਿੰਦੇ ਹਾਂ, ਪਰ ਸੱਸੇ ਨੂੰ ਔਂਕੜਿਆ, ਇਸ ਕਰਕੇ ਮਹਾਰਾਜ ਨੇ ਉਚਾਰਨ ਵੀ ਕੀਤਾ। ਜਿੱਦਾਂ ਫੱਗਣ ਕਹਿੰਦੇ ਹਾਂ, ਪਾਠ ਆ ਫਲਗੁਣ ਆਨੰਦ ਉਪਾਰਜਣਾ, ਹਰ ਸੱਜਣ ਪ੍ਰਗਟੇ ਆਏ। ਇਸ ਕਰਕੇ ਆਓ ਮਨ ਬਿਰਤੀਆਂ ਨੂੰ ਇਕਾਗਰਤਾ ਵਿੱਚ ਲਿਆਈਏ, ਅਤੇ ਆਪਣੇ ਅੰਦਰੋਂ ਕਿਹਦੇ ਦੇ ਨਾਲ ਸ਼ਰਧਾ ਭਾਵਨਾ ਨਾਲ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਸੀ ਚੁਕਾਓ। ਤਖ਼ਤ 'ਤੇ ਬੈਠੇ ਹਾਂ ਕਿ ਮਹਾਰਾਜ ਸਾਡੀ ਚੋਲੀ ਖੈਰ ਪਾਉਣ। ਅੱਜ ਦਾ ਸ਼ਬਦ ਸਾਡੇ ਮਹੀਨੇ ਭਰ ਵਾਸਤੇ ਸਾਡੇ ਘਰ ਖੁਸ਼ੀਆਂ ਦਾ ਪੈਗਾਮ ਲੈ ਕੇ ਆਵੇ। ਬਾਹਰ ਦੀਆਂ ਖੁਸ਼ੀਆਂ ਬੜੀਆਂ, ਪਰ ਅੰਦਰੋਂ ਮਰਝਾਏ ਹਾਂ, ਅੰਦਰ ਦੀ ਮਹਾਰਾਜ ਦਾਤ ਬਖਸ਼ਿਸ਼ ਕਰਨ। ਕਰੋ ਰਸਨਾ ਨੂੰ ਪਵਿੱਤਰ ਪਿਆਰ ਨਾਲ ਆਖੋ ਜੀ।

ਵਾਹਿਗੁਰੂ ਪਰਮੇਸ਼ੁਰ ਮੇਰੇ ਮਨ ਵਿੱਚ ਹੁਣ ਤਾਂ ਗਿਆ ਕਿ ਕੋਈ ਸਮਾਂ ਬਣੇ ਅਤੇ ਮੈਂ ਆਪ ਜੀ ਨੂੰ ਮਿਲਾਂ, ਮੇਰੇ ਤਨ ਵਿੱਚ ਵੀ ਅਤੇ ਬਰਾ ਗਿਆ ਅਤੇ ਤਨ ਵਿੱਚ ਸੇਵਾ ਸਿਮਰਨ ਦੀ ਭਾਵਨਾ ਆ। ਹੁਣ ਮੇਰੇ ਅੰਦਰ ਪਿਆਸ ਲੱਗੀ ਆ, ਘੜੀ ਬਹੁਤੀ ਜ਼ਿਆਦਾ, ਕੋਈ ਰੱਬ ਨਾਲ ਮਿਲਿਆ ਮੈਨੂੰ ਆ ਕੇ ਮਿਲਾ ਦੇਵੇ, ਕੋਈ ਆਣ ਮਿਲਾਵੇ ਮਾਏ। ਇੱਥੇ ਮਾਇਆ ਦਾ ਅਰਥ ਆ ਉਹ ਰੱਬ ਦਾ ਪਿਆਰਾ ਜੁੜਿਆ ਹੋਇਆ ਮਹਾਤਮਾ, ਕੋਈ ਸੰਤ ਨੇਮੀ ਪ੍ਰੇਮੀ ਮੈਨੂੰ ਮਿਲਾ ਦੇਵੇ, ਕਿਉਂਕਿ ਮੇਰੇ ਦਰਸ਼ ਅੰਦਰ ਦਰਸ਼ਨਾਂ ਦੀ ਪਿਆਸ ਆ। ਗੁਰੂ ਕੇ ਪਿਆਰੋ ਦਰਸ਼ਨਾਂ ਦੀ ਬਾਬਤ ਬੜੇ ਸ਼ਬਦ ਆ। ਧੰਨ ਗੁਰੂ ਨਾਨਕ ਸਾਹਿਬ ਦੇ ਦਰਸ਼ਨਾਂ ਵਾਸਤੇ ਰਾਜਾ ਸ਼ਿਮਨਾਹ ਬੇਨਤੀਆਂ ਕਰਦਾ ਅਤੇ ਮਹਾਰਾਜ ਉੱਥੇ ਜਾ ਕੇ ਉਹਨੂੰ ਦਰਸ਼ਨ ਦਿੰਦੇ ਆ। ਗੁਰੂ ਕੇ ਪਿਆਰੋ ਦਰਸ਼ਨਾਂ ਵਾਸਤੇ ਪ੍ਰੇਮਾ ਕੋੜੀ ਅਰਦਾਸ ਕਰਦਾ, ਗੁਰੂ ਅਮਰਦਾਸ ਮਹਾਰਾਜ ਦਰਸ਼ਨ ਦਿੰਦੇ ਆ। ਭਾਈ ਸੋਮੇ ਨੇ ਅਰਦਾਸ ਕੀਤੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਆਪ ਜਾ ਕੇ ਦਰਸ਼ਨ ਦਿੱਤੇ ਆ। ਧੰਨ ਗੁਰੂ ਅਰਜਨ ਦੇਵ ਮਹਾਰਾਜ ਨੂੰ ਗੁਰੂ ਕੇ ਪਿਆਰੋ ਭਾਈ ਮਨ ਬੇਨਤੀਆਂ ਕਰਦਾ, ਮਹਾਰਾਜ ਦਰਸ਼ਨ ਦਿਓ, ਮਹਾਰਾਜ ਨੇ ਦਿੱਤੇ ਆ। ਸੋ ਇਸੇ ਪ੍ਰਕਾਰ ਕਸ਼ਮੀਰ ਦੀ ਧਰਤੀ 'ਤੇ ਮਾਈ ਭਾਗ ਪ੍ਰੀ ਅਰਦਾਸਾਂ ਕਰਦੀ ਆ, ਮਹਾਰਾਜ ਛੇਵੇਂ ਪਾਤਸ਼ਾਹ ਆ ਕੇ ਦਰਸ਼ਨ ਦਿਓ। ਆਪਣੇ ਹੱਥੀਂ ਸੂਤ ਕੱਦ ਕੇ ਚੋਲਾ ਤਿਆਰ ਕੀਤਾ, ਆਪਣੀ ਭੇਟਾ ਲੈ ਜਾਓ। ਮਹਾਰਾਜ ਸਾਹਿਬ ਗਏ, ਮਹਾਰਾਜ ਸਾਹਿਬ ਨੇ ਨਿਹਾਲ ਕੀਤਾ, ਦਰਸ਼ਨ ਜਾ ਕੇ ਦਿੱਤੇ ਆ। ਕੀਰਤਪੁਰ ਸਾਹਿਬ ਦੀ ਧਰਤੀ 'ਤੇ ਗੁਰੂ ਕੇ ਪਿਆਰੋ ਭਾਈ ਗੋਂਦਾ ਪ੍ਰਚਾਰ ਵਾਸਤੇ ਭੇਜਿਆ, ਸਤਿਗੁਰੂ ਹਰਾਜ ਸਾਹਿਬ ਨੂੰ ਕਹਿਣ ਲੱਗਾ ਮਹਾਰਾਜ ਦਰਸ਼ਨ ਦਿਓ। ਅਤੇ ਜਿਉਂ ਅੰਮ੍ਰਿਤ ਵੇਲੇ ਅੰਦਰੂਨੀ ਦਰਸ਼ਨ ਦਿੱਤੇ, ਸ਼ਾਮ ਤੱਕ ਮਹਾਰਾਜ ਦੇ ਚਰਨ ਪਕੜ ਕੇ ਬੈਠਾ ਰਿਹਾ। ਇਸੇ ਪ੍ਰਕਾਰ ਨੌਵੇਂ ਪਾਤਸ਼ਾਹ ਦਸਵੇਂ ਪਾਤਸ਼ਾਹ ਨੇ ਦਰਸ਼ਨ ਦਿੱਤੇ ਆ। ਸਤਿਗੁਰੂ ਸੱਚੇ ਪਾਤਸ਼ਾਹ ਦੇ ਦਰਸ਼ਨ ਕਰੀਏ। ਮਨ ਤਨ ਪਿਆਸ ਦਰਸ਼ਨ ਕਣੀ ਕੋ ਆਣ ਮਿਲਾਵੇ ਮਾਏ, ਕੋਰ ਪਰਮੇਸ਼ਰ ਦਾ ਪਿਆਰਾ ਮੈਨੂੰ

ਹੁਣ ਵੇਣ ਪ੍ਰਭ ਉਸ ਪਰਮੇਸ਼ੁਰ ਤੋਂ ਬਿਨਾਂ ਕਦੇ ਸੁੱਖ ਨਹੀਂ ਮਿਲ ਸਕਦਾ। ਬਾਹਰ ਦੇ ਟਿੱਕਿਆਂ ਦਾ ਬਾਹਰ ਹੀ ਸੁੱਖ ਮਿਲਦਾ, ਅੰਦਰ ਨਹੀਂ ਮਿਲਦਾ। ਦੂਜੀ ਨਾ ਹੀ ਜਾਏ, ਮੈਂ ਕਿਹੜੀ ਜਗ੍ਹਾ ਤੇ ਜਾਵਾਂ, ਕੋਈ ਮੈਨੂੰ ਜਾਏ ਜਾਗਿਆ ਨਹੀਂ ਦਿਸਦਾ ਜਗਿਆਸੂ ਜਿਹਦੇ ਕੋਲੋਂ ਸੁੱਖ ਪ੍ਰਾਪਤ ਹੋਵੇ। ਦੁਨੀਆਂ ਤੇ ਮਨ ਦੀ ਕਿਸੇ ਨੂੰ ਪੁੱਛੋ, ਕੋਈ ਧੀ ਪੁੱਤਰ ਬਾਹਰ ਆ ਕਹਿੰਦਾ ਆਨੰਦ ਬੜੇ ਆ, ਪਰ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਸਿੱਖਾ ਜੇ ਆਨੰਦ ਮਾਣਦਾ ਨਹੀਂ। ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ। ਸੁੱਖ ਨਾ ਹੀ ਬਹੁਤੈ ਧਨ ਖਾਟੇ, ਸੁੱਖ ਨਾ ਹੀ ਪੇਖੇ ਨਿਰਤ ਨਾਟੇ, ਸੁੱਖ ਨਾ ਹੀ ਬਹੁ ਦੇਸ਼ ਕਮਾਏ, ਸਰਬ ਸੁੱਖਾਂ ਹਰ ਹਰ ਗੁਣ ਗਾਏ। ਗੁਰੂ ਕੇ ਪਿਆਰਿਓ, ਰੱਬ ਦੇ ਗੁਣ ਗਾਉਣ ਦੇ ਨਾਲ ਸੁੱਖ ਆ। ਵੇਣ ਪ੍ਰਭ ਕਿਉਂ ਸੁੱਖ ਪਾਈ ਹੈ, ਕਿਸ ਤਰ੍ਹਾਂ ਸੁੱਖ ਦੀ ਪ੍ਰਾਪਤੀ ਕਰੀਏ। ਪਰਮੇਸ਼ਰ ਦੇ ਘਰ ਤੋਂ ਬਿਨਾਂ ਕੋਈ ਟਿਕਾਣਾ

0: ਇਹਨਾਂ ਨੇ ਨਾਮ ਦਾ ਪ੍ਰੇਮ ਰਸ ਚੱਕਿਆ, ਉਹ ਤ੍ਰਿਪਤ ਹੋ ਗਏ, ਅਗਾਏ ਰੱਜ ਗਏ, ਫਿਰ ਕਿਸੇ ਤਰ੍ਹਾਂ ਦੀ ਕਨਾੜ ਕੋਈ ਗੁਲਾਮੀ ਨਹੀਂ ਰਹੀ। ਇਸ ਘਰ ਦੇ ਵਿੱਚੋਂ ਸਭ ਕੁਛ ਮਿਲਿਆ, ਸਭ ਕੁਛ ਕਰ ਮੈਂ ਬਾਹਰ ਨਾਹੀਂ, ਬਾਹਰ ਟੋਲੈ ਸੋ ਭਰਮ ਭੁਲਾਹੀ।
1: ਆਪ ਤਿਆਗ ਬੇਨਤੀ ਕਰਹੇ, ਲੈ ਹੋ ਪ੍ਰਭੂ ਲੜ ਲਾਏ।
0: ਮਾਲਕ ਨੂੰ ਮਿਲਣਾ ਕਿਸ ਤਰ੍ਹਾਂ? ਆਪ ਤਿਆਗ, ਆਪੇ ਭਾਵ ਨੂੰ ਮਾਰਨਾ, ਆਪਣੀ ਅਪਣੱਤ, ਆਪਣੀ ਵਜਵਤਾ, ਆਪਣੇ ਰਾਜ ਭਾਗ ਨੂੰ ਛੱਡ ਕੇ ਮਾਲਕ ਦੇ ਅੱਗੇ ਬੇਨਤੀ ਕਰਨੀ ਆ, ਮਾਲਕਾ ਤੇਰੇ ਦਰ ਦੇ ਭਖਾਰੀ ਆ, ਤੂੰ ਪ੍ਰਭਦਾਤਾ ਦਾਨ ਮਤ ਪੂਰਾ, ਹਮ ਥਾਰੇ ਪੇ ਖਾਰੀ ਜੀਓ, ਮੈਂ ਕਿਆ ਮੰਗੋ ਕਿ ਸਥਿਰ ਨਾ ਰਹਾਈ, ਹਰ ਦੀਜਾ ਨਾਮ ਪਿਆਰੀ ਜੀਓ, ਮੈਨੂੰ ਕੁਛ ਨਹੀਂ ਚਾਹੀਦਾ। ਮਹਾਰਾਜ ਦਰ ਦਾ ਭਖਾਰੀ ਬਣ ਕੇ ਆਇਆ, ਮੇਰੀ ਝੋਲੀ ਖੈਰ ਪਾਓ, ਸੇਵਾ ਸਿਮਰਨ ਭਾਓ, ਭਗਤੀ ਅਭਿਆਸ, ਇਹ ਜ਼ਿੰਦਗੀ ਕਿਤੇ ਸਫਲੀ ਹੋ ਜਾਵੇ। ਤੇ ਮਹਾਰਾਜ ਕਹਿੰਦੇ ਆਪਣੇ ਆਪ ਨੂੰ ਛੱਡ ਕੇ ਮਾਲਕ ਦੇ ਅੱਗੇ ਬੇਨਤੀ ਕਰ, ਤਰਲਾ ਮਾਰ ਖੇ ਪ੍ਰਭੂ, ਲਿਹੋ ਪ੍ਰਭੂ ਲੜ ਲਾਏ, ਮੈਨੂੰ ਹੁਕਮ ਰੂਪੀ ਲੜ ਪੱਲੇ ਦੇ ਨਾਲ ਲਾ ਲੈਣਾ ਕਰੋ।
1: ਜੋ ਹਰ ਕੰਤ ਮਿਲਾਈਆ, ਸੇ ਵਿਛੜ ਕਤਹੇ ਨਾ ਜਾਏ।
0: ਜੋ ਸਕੰਤ ਵਾਹਿਗੁਰੂ ਪਰਮੇਸ਼ਰ ਨੇ ਆਪਣੇ ਨਾਲ ਗਿਆਸੂ ਰੂਪ ਇਸਤਰੀਆਂ ਨੂੰ ਲਾ ਲਿਆ, ਉਹ ਕਦੇ ਵਿਛੜ ਕੇ ਹੋਰ ਨਹੀਂ ਜਾਂਦੀਆਂ। ਇੱਕ ਹੈ ਆਮਨ ਫਿਰ ਜੋ ਨਾ ਆਇਆ, ਨਾਨਕ ਹਰ ਕੈ ਦਰ ਸਮਾਇਆ। ਆਰੀਆ ਸਮਾਜ ਦੇ ਲੋਕ ਕਹਿੰਦੇ ਆ ਕਿ ਜਦੋਂ ਸਮਾਜ ਜਦੋਂ ਖੁਦਾ ਆਪਣੇ ਮਰੀਦ ਨੂੰ ਆਪਣੇ ਨਾਲ ਗਣਦਾ ਨਾ, ਕਹਿੰਦੇ 3.5 ਕਰੋੜ ਰੱਖ ਕੇ ਤੇ ਫੇਰ ਛੱਡ ਦਿੰਦਾ। ਪਰ ਗੁਰਬਾਣੀ ਕਹਿੰਦੀ ਸਖੀ ਵਸ ਆਇਆ ਫਿਰ ਛੋੜ ਨਾ ਜਾਈ, ਇਹ ਰੀਤ ਪਲੀ ਭਗਵੰਤ ਹੈ। ਕਹਿੰਦੇ ਜਦੋਂ ਕੰਤ ਪਰਮਾਤਮਾ ਨੂੰ ਸਖੀ ਬਣ ਕੇ ਆਪਣੀ ਬਾਂਹ ਫੜਾਤੀ ਤੇ ਪਰਮੇਸ਼ਰ ਕਦੇ ਛੱਡਦਾ ਨਹੀਂ। ਸੇ ਵਿਛੜ ਕਤਾ ਨਾ ਜਾਏ, ਕਦੇ ਵਿਛੜ

0: ਹੇ ਮਾਲਕ ਜੀ ਅਸੀਂ ਤੁਹਾਡੇ ਸ਼ਰਨ ਵਿੱਚ ਆਏ ਆ, ਤੁਹਾਡੇ ਤੋਂ ਬਗੈਰ ਮੇਰਾ ਕੋ ਦੂਜਾ ਨਹੀਂ ਤੇ ਨਾ ਕੋ ਟਿਕਾਣਾ, ਮੈਨੂੰ ਆਪ ਹੀ ਬਖਸ਼ ਲੈਣਾ ਕਰੋ। ਬਹੁਤ ਜਨਮ ਆਪਾਂ ਹਾਰ ਚੁੱਕੇ ਆ, ਹੰਭ ਚੁੱਕੇ ਆ, ਕੋਣੀ ਸਾਨੂੰ ਬਖਸ਼ ਲੈਣਾ ਕਰੋ।
1: ਅਸੂ ਸੁਖੀ ਵਸੰਦੀਆ ਜਿਨਾ ਮਯਾ ਹਰ ਰਾਏ।
0: ਧੰਨ ਗੁਰੂ ਅਰਜਨ ਦੇਵ ਮਹਾਰਾਜ ਕਿਰਪਾ ਕਰਦੇ, ਅਸੂ ਦੇ ਮਹੀਨੇ ਦੁਆਰਾ ਉਹ ਜਗਿਆਸੂ ਰੂਪ ਜੀਵ ਰੂਪ ਇਸਤਰੀਆਂ ਸੁਖੀ ਦੇ ਰਹਿੰਦੀਆਂ, ਆਨੰਦ ਦੇ ਵਿੱਚ ਆ, ਜਿਹੜੀਆਂ ਮਾਲਕ ਦੇ ਨਾਲ ਜੁੜੀਆਂ ਆ। ਦੁਨਿਆਵੀ ਤੌਰ 'ਤੇ ਵੇਖ ਲੈਣਾ ਕਰੋ, ਤਿੰਨ ਤਰ੍ਹਾਂ ਦੀਆਂ ਇਸਤਰੀਆਂ ਦਾ ਮੰਨਿਆ ਗਿਆ। ਕਿਸੇ ਦਾ ਪਤੀ ਬਾਹਰ ਜਾਣਾ ਹੋਵੇ, ਉਹਨੂੰ ਪਤੀ ਨੂੰ ਤੋਰ ਕੇ ਫਿਰ ਵਿਰਾਗ ਵਿੱਚ ਝੂਰਦੀ ਆ, ਪਰ ਥੋੜ੍ਹੇ ਸਮੇਂ ਬਾਅਦ ਆਪਣੇ ਕਾਰ ਵਿਹਾਰ ਕੰਮਾਂ ਵਿੱਚ ਲੱਗ ਜਾਂਦੀ ਆ। ਜਿਹੜੀ ਉਹਦੇ ਨਾਲ ਉੱਪਰ ਹੋਵੇ, ਉਹ ਵਿਯੋਗ ਝੋੜੇ ਦੇ ਵਿੱਚ ਸੁੱਕ ਸੁੱਕ ਕੇ ਝੂਰਦੀ ਆ। ਅਤੇ ਜਿਹੜੀ ਗੁਰੂ ਕੇ ਪਿਆਰਿਓ ਅੰਦਰੂਨੀ ਤੌਰ 'ਤੇ ਭਾਵਨਾ ਰੱਖੇ, ਉਹ ਪਤੀ ਤੋਂ ਬਗੈਰ ਬਚਦੀ ਨਹੀਂ, ਉਹ ਪ੍ਰੇਮ ਰੰਗ ਵਿੱਚ ਇੰਨੀ ਰੰਗੀ ਹੁੰਦੀ ਆ। ਇਸ ਕਰਕੇ ਸਤਿਗੁਰੂ ਮਹਾਰਾਜ ਅੱਜ ਕਿਰਪਾ ਨਾਲ ਹੀ ਕਰਨ ਲੱਗੇ ਆ। ਧੰਨ ਗੁਰੂ ਰਾਮਦਾਸ ਮਹਾਰਾਜ ਦੀ ਬਖਸ਼ਿਸ਼ ਹੋਣ ਲੱਗੀ ਆ। ਆਓ ਤਖਤ ਸਾਹਿਬ ਦੀ ਮਰਜ਼ਾਦਾ ਅਨੁਸਾਰ ਲੜੀਵਾਰ ਕਥਾ ਦਾ ਸ਼ਬਦ ਆਪਾਂ

ਮਾਣ ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਦੇ ਆ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਨੇ 30 ਰਾਗਾਂ ਵਿੱਚ ਬਾਣੀ ਉਚਾਰਨ ਕੀਤੀ ਆ। ਮਹਾਰਾਜ ਦੀ ਬਹੁਤ ਵੱਡੀ ਨਿਮਰਤਾ ਸੀ। ਜਦੋਂ ਜੀਵਨ ਪੜ੍ਹਦੇ ਹਾਂ ਨਾ, ਗੁਰੂ ਰਾਮਦਾਸ ਮਹਾਰਾਜ ਦਾ ਗੋਲ ਮੁਖੜਾ, ਲੰਬਾ ਦਾੜਾ ਔਰ ਗੁਰੂ ਕੇ ਪਿਆਰਿਓ ਅੱਖਾਂ ਦੇ ਵਿੱਚ ਸਦਾ ਨੇਤਰਾਂ ਵਿੱਚ ਵਿਰਾਗ ਦੇ ਜਲ ਛਲਕਦਾ ਸੀ। ਮਹਾਰਾਜ ਦਸਤਾਰ ਦੇ ਉੱਤੋਂ ਦੀ ਜਿੱਦਾਂ ਐਨਕ ਲਾਈ ਦੀ ਆ ਨਾ, ਕਈ ਵਾਰਾਂ ਇਤਿਹਾਸ ਵਿੱਚੋਂ ਪੜ੍ਹੀ ਦਾ ਕਿ ਮਹਾਰਾਜ ਦੇ ਵਿਰਾਗ ਦੇ ਖੰਜੂ ਵਗਦੇ ਰਹਿੰਦੇ ਆ, ਮਹਾਰਾਜ ਨੇ ਉਹ ਜਲ ਡੋਲਣਾ। ਇੰਨੀ ਨਿਮਰਤਾ ਦੇ ਵਿੱਚ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਆ, ਭਾਈ ਸੱਤਾ ਦੇ ਭਾਈ ਬਲਵੰਡ ਜੀ ਇਹ ਭਰਾ ਮਹਾਰਾਜ ਦੀ ਉਸਤ ਕਰਦੇ ਆ, ਧੰਨ ਧੰਨ ਰਾਮਦਾਸ ਗੁਰਜਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰੈ ਧਾਰਿਆ। ਜੇ ਭਾਈ ਗੁਰਦਾਸ ਸਾਹਿਬ ਜੀ ਚਾਰ ਚੰਨ ਲਾਉਂਦੇ ਆ, ਉਹ ਕਹਿੰਦੇ ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੈ, ਪੂਰਨ ਤਾਲ ਕਟਾਇਆ ਅੰਮ੍ਰਿਤ ਸਰ ਵਿੱਚ ਜੋਰ ਜਗਾਵੈ। ਅੱਜ ਜਿੱਥੇ ਜਿੱਥੇ ਵੀ ਸਤਿਗੁਰਾਂ ਨੇ ਜਿਹੜੇ ਸੂਹ ਵਿੱਚ ਚਰਨ ਪਾਏ ਹਨ, ਉੱਥੇ ਗੁਰੂ ਕੇ ਪਿਆਰਿਓ ਮਹਾਰਾਜ ਦੀਆਂ ਬਖਸ਼ਾਂ ਹੋ ਰਹੀਆਂ। ਗੁਰੂ ਰਾਮਦਾਸ ਮਹਾਰਾਜ ਕਾਨੜੇ ਸ਼ਬਦ ਵੀ ਬਖਸ਼ਿਸ਼ ਕਰਦੇ, ਮੇਰੇ ਮਨ ਹਰ ਹਰ ਰਾਮ ਨਾਮ ਜਪ ਚੀਤ ਹੇ ਮਰਾ ਹਰੀ, ਜਿਹੜਾ ਸਾਰਿਆਂ ਨੂੰ ਹਰੀ ਭਰੀ ਕਰਨ ਵਾਲਾ, ਹਰ ਜਿਹੜਾ ਸਾਰਿਆਂ ਦੇ ਦੁੱਖਾਂ ਦੇ ਹਰਕ ਨਾਸ ਕਰਨ ਵਾਲਾ, ਦੁੱਖ ਕੱਟਣ ਵਾਲਾ, ਉਸ ਮਾਲਕ ਦੇ ਨਾਮ ਨੂੰ ਆਪਣੇ ਚਿੱਤ ਵਿੱਚ ਚੇਤੇ ਕਰ। ਗੁਰੂ ਕੇ ਪਿਆਰਿਓ ਆਪਾਂ ਆਏ ਹਾਂ, ਸਾਰਿਆਂ ਨੇ ਅਰਦਾਸ ਬੇਨਤੀ ਕਰਨੀ ਆ, ਪਰ ਗੁਰੂ ਨਾਨਕ ਸਾਹਿਬ ਜੀ ਦਾ ਰੋਜ਼ ਸ਼ਬਦ ਪੜ੍ਹਦੇ ਹਾਂ, ਆਖਾਂ ਜੀਵਾਂ ਮਿਸਰੈ ਮਰ ਜਾਓ ਆਖਣ ਔਖਾ ਸਾਚਾ ਨਾਉ। ਰੱਬ ਦਾ ਨਾਂ ਚੇਤੇ ਕਰਨਾ ਔਖਾ ਜੀ, ਅਤੇ ਚੇਤੇ ਕਰਨ ਦੇ ਨਾਲੋਂ ਸੁਣਨਾ ਔਖਾ, ਸੁਣਨ ਦੇ ਨਾਲੋਂ ਮੰਨਣਾ ਔਖਾ, ਮੰਨਣ ਦੇ ਨਾਲੋਂ ਵਸਾਉਣਾ ਔਖਾ, ਵਸਾਉਣ ਨਾਲੋਂ ਮਾਲਕ ਨੂੰ ਪਾਉਣਾ ਔਖਾ। ਅਜੇ ਬਹੁਤ ਦੂਰ ਦੀਆਂ ਮੰਜ਼ਲਾਂ ਸੀ ਅਤੇ ਪਹਿਲੀ ਪੌੜੀ 'ਤੇ ਡੰਡੇ ਦੇ ਪੈਰ ਨਹੀਂ ਰੱਖਿਆ। ਮਹਾਰਾਜ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ, ਸਿੱਖਾ ਜੇ ਮੈਨੂੰ ਮਿਲਣ ਆਉਣਾ, ਤੇਰੇ ਗਲੇ ਤਲਵਾਰ ਹੋਵੇ ਤੇਗ ਹੋਵੇ, ਤੂੰ ਤਿਆਰ ਪਰ ਤਿਆਰ ਹੋ ਕੇ ਮੇਰੇ ਘਰ ਆ ਕੇ ਨਮਸਕਾਰ ਕਰੀ। ਗੁਰੂ ਕੇ ਪਿਆਰਿਓ ਮਹਾਰਾਜ ਨੇ ਆਪਣੇ ਪਰਿਵਾਰ ਨੂੰ ਹੀ ਤਿਆਰ ਪੁਰ ਤਿਆਰ ਰੱਖਿਆ। ਸੋ ਸਮਾਂ ਜਿਹੜਾ ਹੋ ਚੱਲਿਆ, ਆਓ ਮਹਾਰਾਜ ਕਹਿੰਦੇ ਹੇ ਮੇਰੇ ਮਨਾ, ਉਸ ਮਾਲਕ ਦੇ ਨਾਮ ਨੂੰ ਚਿੱਤ ਕਰਕੇ ਚੇਤੇ ਕਰ, ਅੰਦਰੋਂ ਭਾਵਨਾ ਦੇ ਨਾਲ ਇੱਕ ਮਨ ਇੱਕ ਚਿੱਤ ਵਾਲੀ ਬਿਰਤੀ

ਮਹਾਰਾਜ ਨਾਲ ਹੀ ਬਖਸ਼ਿਸ਼ ਕਰਦੇ ਆ ਭਾਈ, ਤੇਰੇ ਵੱਸ ਦੀ ਗੱਲ ਨਹੀਂ। ਹਰੀ ਪਰਮਾਤਮਾ ਦੀ ਵਸਤੂ ਇਹ ਜਿਹੜੀ ਮਾਇਆ ਧਨ ਦੌਲਤਾਂ ਆ, ਇਹਨੇ ਜੀਵ ਨੂੰ ਗੜ ਵੇੜੀ, ਗੜ ਨਾਮ ਹੈ ਕਿਲੇ ਦਾ, ਬਹੁਤ ਵੱਡੀ ਕੰਧ ਆ ਵੇੜੀ ਲਪੇਟਿਆ ਹੋਇਆ ਹੈ ਕਿ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਗੁਰੂ ਕੇ ਪਿਆਰੋ ਇਹਦੇ ਵਿੱਚ ਆਪਾਂ ਲਪੇਟੇ ਆ। ਗੁਰ ਕਾ ਸ਼ਬਦ ਲਿਓ ਗੜ ਜੀਤ, ਗੁਰੂ ਕਾ ਸ਼ਬਦ ਹੋਵੇ ਇਸ ਗੜ ਕਿਲੇ ਨੂੰ ਭਾਈ ਤੋੜ ਕੇ ਜਿੱਤ ਕੇ ਮਾਲਕ ਦੇ ਘਰ ਆ ਸਕਦਾ ਆ। ਸਤਿਗੁਰੂ ਛੇਵੇਂ ਪਾਤਸ਼ਾਹ ਜਦੋਂ ਗੁਰੂ ਕੇ ਪਿਆਰੋ ਦੂਜਾ ਜੰਗ ਜਿੱਤਿਆ ਨਾ ਰੁਹੇਲੇ ਨਗਰ ਦਾ, ਉੱਥੇ ਇੱਕ ਬੁੱਢਾ ਮੁਸਲਮਾਨ ਫਕੀਰ ਸੀ, ਉਹਦਾ ਨਾਮ ਗੁਰੂ ਕੇ ਪਿਆਰੋ, ਉੱਥੇ ਵੀ ਅੱਜ ਵੀ ਪ੍ਰਕਾਸ਼ ਹੁੰਦਾ, ਅਤੇ ਉਹ ਜਾਨੀ ਸਾਹਿਬ ਦਾ ਨਾਮ, ਉਹਨੇ ਵਾਜਾਂ ਮਾਰਨੀਆਂ ਕੋ ਜਾਨੀ ਮਿਲਾ ਦੇ, ਕੋ ਜਾਨੀ ਮਿਲਾ ਦੇ। ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਇੱਕ ਮੁਸਲਮਾਨ ਫਕੀਰ ਆ ਇਹ ਵਤਨ ਕਰਦਾ, ਅਤੇ ਮਹਾਰਾਜ ਨੂੰ ਪਤਾ ਸੀ ਕਿ ਉਹ ਕਹਿ ਰਿਹਾ ਕੋ ਰੱਬ ਦਾ ਜਾਨਣ ਹਾਰ, ਜਾਨੀ ਮੇਰੇ ਖੁਦਾ ਨੂੰ ਮਿਲਾ ਦੇ। ਮਹਾਰਾਜ ਨੇ ਸਿੱਖਾਂ ਨੂੰ ਕਿਹਾ ਲੈ ਆਓ। ਜਦੋਂ ਮਹਾਰਾਜ ਦੇ ਦਰਸ਼ਨ ਕੀਤੇ ਨਿਹਾਲ ਹੋ ਗਿਆ। ਮਹਾਰਾਜ ਨੇ ਕਿਹਾ ਜਾਨੀ ਸ਼ਾਹ ਕੁਛ ਮੰਗ ਲਾ। ਕਹਿੰਦੇ ਮਹਾਰਾਜ ਮੇਰੇ ਜਾਣ ਤੋਂ ਪਹਿਲਾਂ ਇੱਛਾ ਹੀ ਤੁਹਾਡੇ ਦਰਸ਼ਨਾਂ ਦੀ, ਹੋਰ ਕੋਈ ਮੰਗ ਨਹੀਂ। ਰਾਜ ਨਾ ਚਾਹੋ, ਮੁਕਤ ਨਾ ਚਾਹੋ, ਮਨ ਪ੍ਰੀਤ ਚਰਨ ਕੁਮਲਾਰੇ, ਪਾਤਸ਼ਾਹ ਮੈਨੂੰ ਚਰਨਾਂ ਵਿੱਚ ਥਾਂ ਦਿਓ, ਟਿਕਾਣਾ ਬਣਾ ਦਿਓ। ਮਹਾਰਾਜ ਕਹਿੰਦੇ ਦਰਸ਼ਨ ਹੋ ਗਏ, ਕੋਈ ਮੰਗ ਨਹੀਂ, ਸਾਡਾ ਵਚਨ ਮੰਨੇਗਾ। ਮਹਾਰਾਜ ਨੇ ਕਿਹਾ ਉਹ ਬਿਆਸਾ ਦਰਿਆ ਛਾਲ ਮਾਰ ਕੇ ਚੜ੍ਹਾਈ ਕਰ ਜਾ। ਉਹ ਜਾਨੀ ਸ਼ਾਹ ਤੁਰ ਪਿਆ। ਮਹਾਰਾਜ ਨੇ ਸਿੱਖਾਂ ਨੂੰ ਭੇਜਿਆ ਕਿ ਲੈ ਕੇ ਆਓ। ਫਿਰ ਮਹਾਰਾਜ ਦੇ ਚਰਨੀ ਪਿਆ, ਤੇ ਮਹਾਰਾਜ ਨੇ ਗੁਰੂ ਕੇ ਪਿਆਰੋ ਫਿਰ ਬਖਸ਼ਿਆ। ਕਹਿਣ ਲੱਗਾ ਮਹਾਰਾਜ ਇਹ ਦਾਤਾ ਜੀ ਜਿੱਥੇ ਤੁਹਾਡੇ ਚਰਨ ਪਏ ਆ, ਸੰਗਤਾਂ ਨੇ ਤੁਹਾਨੂੰ ਮੱਥਾ ਟੇਕਣਾ, ਨਮਸਕਾਰਾਂ ਹੋਣੀਆਂ, ਉਹ ਤੁਹਾਡੇ ਬਣੇ ਹੋਏ ਮਰੀਦ ਜਾਨੀ ਸ਼ਾਹ ਦਾ ਵੀ ਨਾਂ ਰਹਿ ਜੇ। ਤੇ ਮਹਾਰਾਜ ਸਾਹਿਬ ਨੇ ਵਰ ਦਿੱਤਾ ਜਾਨੀ ਸ਼ਾਹ ਜਦੋਂ ਸੰਗਤਾਂ ਸਾਨੂੰ ਮਿਲ ਗਈਆਂ, ਤੇਰੇ ਦਰ ਤੇ ਵੀ ਨਮਸਕਾਰਾਂ ਹੋਣਗੀਆਂ। ਅੱਜ ਜਾਨੀ ਸ਼ਾਹ ਦਾ ਗੁਰਦੁਆਰਾ, ਉੱਥੇ ਵੀ ਗੁਰੂ ਕੇ ਪਿਆਰਿਓ ਪ੍ਰਕਾਸ਼ ਤੇ ਮੱਥਾ ਟੇਕਿਆ ਜਾਂਦਾ। ਇਸ ਕਰਕੇ ਇਹ ਰੱਬੀ ਦਾਤ ਆ, ਇਹ ਜਿਹੜੀ ਦਾਤ ਦੇ ਵਿੱਚ ਰਾਜ ਪਾਕ ਦੇ ਵਿੱਚ ਆਪਾਂ ਫਸੇ ਪਏ ਆ, ਇਸ ਗੜ ਨੂੰ ਕੋਈ ਵਿਰਲਾ ਹੀ ਜਿੱਤ

ਅਸੀਂ ਜਿੰਨੇ ਵੀ ਆ ਨਾ ਭਰਮ ਦੇ ਵਿੱਚ ਆ, ਸਾਨੂੰ ਭੁਲੇਖਾ ਬਹੁਤ ਵੱਡਾ ਆ। ਮਿੱਥਿਆ ਹੁੰਦਾ ਨਾਸਵੰਤ, ਜਿਹੜੀ ਮਿੱਥ ਹੋਵੇ ਪਰ ਹੋਵੇ ਨਾ। ਰਾਤ ਨੂੰ ਰੱਸੀ ਪਾਈ ਹੋਵੇ ਅਤੇ ਗੁਰੂ ਕੇ ਪਿਆਰੋ ਸੱਪ ਪਾਸਦਾ, ਅਤੇ ਦੁਪਹਿਰ ਨੂੰ ਸੜਕਦੇ ਜਾਈਏ ਅਤੇ ਅੱਗਿਓਂ ਲੋਕ ਚਮਕਦੀ ਆ ਜਾਪਦਾ ਕਿ ਬਾਰਿਸ਼ ਹੋਈ ਆ। ਰੇਤ ਦਾ ਤਪਣਾ, ਰੇਤ ਦਾ ਚਮਕਣਾ, ਇੰਝ ਮਹਿਸੂਸ ਹੁੰਦਾ ਕਿ ਸੋਨਾ ਚਮਕਦਾ ਪਿਆ, ਇੱਕ ਭਰਮ ਆ। ਮਹਾਰਾਜ ਕਹਿੰਦੇ ਮਿੱਥਿਆ ਭਰਮ, ਭਰਮ ਵੋ ਭਰਮ ਆ। ਅਸੀਂ ਮਿੱਥੇ ਭਰਮ ਦੇ ਵਿੱਚ ਜੀ ਭਰਮਿਆ ਪਿਆ। ਭਰਮ ਭਰਮ ਭੁੱਲੀ, ਪੁੱਲ ਪੁੱਲ ਪੱਛੋਂ ਤਾਣੀ, ਭੁਲਾਵੜੇ ਭੁੱਲੀ, ਪੁੱਲ ਪੁੱਲ ਪੱਛੋਂ ਤਾਣੀ। ਇੱਕ ਵਾਰਾਂ ਨਹੀਂ, ਜੋ ਵਾਰਾਂ ਨਹੀਂ, ਕਈ ਵਾਰਾਂ ਆਪਾਂ ਭੁੱਲੇ ਪਏ ਹਾਂ। ਕਾਹਦੇ ਵਿੱਚ ਭਰਮੇ ਹਾਂ? ਲੋਭ ਦੋ ਪੁੱਤਰ ਕਲੱਤਰ ਮੋਹੇ ਪ੍ਰੀਤ, ਪੁੱਤਰ ਪੁੱਤਰ ਦੇ ਮੋਹ ਵਿੱਚ, ਕਲੱਤਰ ਘਰ ਵਾਲੀ ਦੇ ਮੋਹ ਵਿੱਚ, ਇਸੇ ਤਰ੍ਹਾਂ ਮਹਿਲ ਮਾੜੀਆਂ ਦੇ ਮੋਹ ਵਿੱਚ ਪ੍ਰੀਤ ਲਾ ਕੇ ਬੈਠੇ ਹਾਂ। ਪ੍ਰੀਤ ਕਿਹਦੇ ਨਾਲ ਕਰਨੀ ਆ? ਮੂੰਹ ਲਾਲਣ ਸੋ ਪ੍ਰੀਤ ਬਣੀ, ਤੋਰੀ ਨਾ ਟੁੱਟੈ ਛੋਰੀ ਨਾ ਛੁੱਟੈ, ਐਸੀ ਮਾਧੋ ਖਿੰਚ ਤਣੀ। ਪ੍ਰੀਤ ਪੈ ਗਈ ਭਾਈ ਮਰਦਾਨੇ ਦੀ, ਅਤੇ ਗੁਰੂ ਕੇ ਪਿਆਰਿਓ ਪੰਜ ਸਾਢੇ ਪੰਜ ਦਹਾਕੇ ਗੁਰੂ ਨਾਨਕ ਸਾਹਿਬ ਦੇ ਨਾਲ ਪ੍ਰੀਤ ਪਈ ਰਹੀ। ਪ੍ਰੀਤ ਪਈ ਮਾਧੋ ਦਾਸ ਬਰਾਗੀ ਦੀ, ਅਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ ਕੌਣ ਆ? ਕਹਿੰਦਾ ਜੀ ਬੰਦਾ। ਮਹਾਰਾਜ ਕਹਿੰਦੇ ਕਿਹਦਾ ਬੰਦਾ? ਪ੍ਰੀਤ ਪੈ ਗਈ ਚਰਨੀ ਡਿੱਗ ਪਿਆ, ਸਤਿਗੁਰੂ ਜੀ ਤੁਹਾਡਾ ਬੰਦਾ। ਕਿੱਥੋਂ ਚੱਲਿਆ? ਪੁੰਛ ਦੇ ਇਲਾਕੇ ਤੋਂ। ਕਿੱਦਾਂ ਗੁਰੂ ਕੇ ਪਿਆਰਿਓ ਸ਼ਿਕਾਰ ਖੇਡਣਾ? ਫਿਰ ਮਹਾਰਾਜ ਦੇ ਚਰਨਾਂ ਦੀ ਪ੍ਰੀਤ ਪੈ ਗਈ, ਫਿਰ ਮਹਾਰਾਜ ਨੇ ਬਖਸ਼ਾਂ ਕੀਤੀਆਂ। ਬਾਬੇ ਬੰਦੇ ਬੰਦਾ ਸਿੰਘ ਬਹਾਦਰ ਦਾ ਰਾਜ ਚੱਲਿਆ, ਖਾਲਸੇ ਦੇ ਝੰਡੇ ਚੂਲੇ ਆ। ਇਹ ਪ੍ਰੀਤ ਦੀਆਂ ਖੇਡਾਂ ਸੀ ਜਦੋਂ ਗੁਰੂ ਨਾਨਕ ਸਾਹਿਬ ਦੇ ਘਰੋਂ ਦਾਤ ਮਿਲ ਗਈ।

ਮਹਾਰਾਜ ਕਹਿੰਦੇ ਜਿਹੜੀ ਦੁਨਿਆਵੀ ਸੁੱਖ ਆ ਨਾ, ਭਾਵੇਂ ਕੋਈ ਵੀ ਆ, ਧਨ ਦਾ ਆ, ਦੌਲਤਾਂ ਦਾ ਆ, ਸ਼ੌਹਰਤਾਂ ਦਾ, ਜੈਸੇ ਤਰਵਰ ਕੀ ਤੋ ਸ਼ਾ, ਤਰਵਰ ਨਾਮ ਦਰਖਤ ਦਾ, ਹੁਣ ਦਰਖਤ ਦੀ ਛਾਂ ਹੇਠਾਂ ਕੋਈ ਪੜੰਗਾ ਡਾਲੇ ਕਿ ਮੈਂ ਸਾਰਾ ਦਿਨ ਉੱਠਣਾ ਨਹੀਂ, ਮਹਾਰਾਜ ਕਹਿੰਦੇ ਦਰਖਤ ਦੀ ਛਾਂ ਟਿਕਦੀ ਨਹੀਂ। ਬਿਰਖੀ ਛਾਇਆ ਸੂਰੰਗ ਲਾਵੈ, ਉਹ ਬਿਣਸੈ ਉਹ ਮਨ ਤ੍ਰਿਪਤਾ, ਉਹ ਫਿਰ ਪਛਤਾਉਣਾ ਕਰਦਾ, ਪਛਤਾਉਂਦਾ ਆ। ਜੈਸੇ ਤਰਵਰ ਕੀ ਤੁਸ਼ ਛਾਇਆ, ਜਿਸ ਤਰ੍ਹਾਂ ਦਰਖਤ ਦੀ ਤੁਸ਼, ਕਹਿੰਦੇ ਮਾਇਆ ਦੀ ਛਾਂ ਵੀ ਤੁਸ਼ ਮਾਤਰ ਆ, ਇਹ ਕੁਛ ਵੀ ਨਹੀਂ ਆ। ਗਉ ਕਰ ਪਕੜੀ ਆਈ ਨਹੀਂ ਹਾਥ, ਪ੍ਰੀਤ ਕਰੀ ਚਾਲੀ ਨਹੀਂ ਸਾਥ। ਬੰਦਾ ਸਾਰੀ ਉਮਰ ਇਹਦੇ ਬਦਲੇ ਮਰਦਾ, ਬਜ਼ੁਰਗ ਵੀ ਹੋ ਜਾਵੇ, ਮੈਂ ਧੀਆਂ ਪੁੱਤਰਾਂ ਦਾ ਬਣਾ ਜਾਵਾਂ, ਪਰ ਮਰਨ ਤੋਂ ਪਹਿਲਾਂ ਇਹਨੂੰ ਹੱਥ ਖਾਲੀ ਹੱਥ ਕੀਤਾ ਜਾਂਦਾ ਕਿ ਤੇਰੇ ਵਰਤਣ ਯੋਗ ਨਹੀਂ। ਜੈਸੇ ਤਰਵਰ ਕੀ ਤੁਸ਼ ਛਾਇਆ, ਤੁਸ਼ ਇਸੇ ਤਰ੍ਹਾਂ ਮਾਇਆ ਨੇ ਛਾਂ ਕੀਤੀ ਆ। ਅਤੇ ਗੁਰੂ ਕੇ ਪਿਆਰਿਓ, ਇਹ ਅੱਖ ਚਮਕਣ ਦੇ ਸਮੇਂ ਵਿੱਚ ਇਹ ਸਾਰੀ ਬਣਸਣ ਜਾਣ ਵਾਲੀ ਆ। ਭੀਤ ਰੇਤ ਦੀ ਕੰਧੀ ਕੱਚੀ ਕੰਧ ਦੁਆਰਾ ਹੈ, ਕਾਚੀ ਭੀਤ ਨਾ ਸੁੱਧ, ਅਣਕ ਜਲਾ ਜੇ ਧੋਵੈ ਦੇਹੀ, ਮੈਲ ਨਾ ਉਤਰੈ ਸੁੱਧ ਨਾ ਹੋਵੇ। ਕਿਉਂਕਿ ਜਿਹੜੀ ਦੇਹ ਆ ਨਾ, ਇਹ ਕੱਚੀ ਕੰਧ ਵਰਗੀ ਆ, ਜਿੰਨਾ ਮਰਜ਼ੀ ਧੋਏ ਜਾਓ, ਨਵਾਂ ਛਿੱਦਰ ਸਵੈ ਸਰਵੈ ਅਪਵਿੱਤਰਾ। ਸਰੀਰ ਵਿੱਚ ਨੌ ਛੇਕ ਗੋਲਕਾਂ, ਇਹ ਗੁਰੂ ਕੇ ਪਿਆਰ ਸਦਾ ਹੀ ਇਹਨਾਂ ਵਿੱਚੋਂ ਮੈਲ ਉੱਠਦੀ ਆ। ਇਸ ਕਰਕੇ ਕੱਚੀ ਭੀਤ ਦੀ ਨਿਆਈ ਸਰੀਰ ਖੈ ਢਹਿ

ਹੁਣ ਸਾਡੇ ਪ੍ਰਾਣ ਤੇ ਉਸ ਪ੍ਰੀਤਮ ਦੇ ਨਾਲ ਜਿਹੜਾ ਪਿਆਰ ਕਰਦਾ, ਪ੍ਰੀਤਮ ਦੇ ਜਨ ਜਿਹੜੇ ਉੱਤਮ ਬਹੁਤ ਬੰਦਗੀਵਾਨ ਹੋਣ, ਉਹਨਾਂ ਨੂੰ ਆਪਣੇ ਪ੍ਰਾਣ ਪੇਟਾ ਕਰ ਦਿਓ। ਕਿਉਂਕਿ ਜਿਹੜੇ ਰੱਬ ਦੇ ਪਿਆਰੇ ਮਿਲਣ, ਹਮ ਤੋ ਚਲੀ ਠਾਕੁਰ ਪਹਾਰ, ਜਬ ਹਮ ਸ਼ਰਨ ਪ੍ਰਭੂ ਕੀ ਆਈ ਰਾਖ ਪ੍ਰਭੂ ਭਾਵੇਂ ਮਾਰ। ਇਸ ਕਰਕੇ ਮਾਲਕ ਦੇ ਪ੍ਰੀਤਮ ਦੇ ਪਿਆਰਿਆਂ ਅੱਗੇ ਆਪਣੇ ਪ੍ਰਾਣ ਪੇਟਾ ਕਰੋ। ਪ੍ਰੀਤਮ, ਤਮ ਨਾਮ ਹਨੇਰੇ ਦਾ, ਪ੍ਰੀ ਨਾਮ ਪ੍ਰਕਾਸ਼ ਦਾ। ਉਹ ਪ੍ਰੀਤਮ ਵਾਹਿਗੁਰੂ ਜਿਹੜਾ ਸਿੱਖ ਦੇ ਅੰਦਰੋਂ ਅਗਿਆਨਤਾ ਅਵਿਦਿਆ ਭਰਮ ਵਹਿਮਾਂ ਨੂੰ ਬਾਹਰ ਕਰਦਾ। ਜਿਸ ਮਿਲਿਆ ਮਨ ਹੋਏ ਆਨੰਦ, ਸੋ ਸਤਿਗੁਰੂ ਕਹੀਐ ਮਨ ਕੀ ਦੁਬਧਾ ਬਿਨਸ ਜਾਏ ਹਰ ਪਰਮ ਪਦ ਲਹੀਐ। ਐਸੇ ਪ੍ਰੀਤਮ ਦੇ ਜਨਾਂ ਦੇ ਨਾਲ ਮਿਲਣਾ ਕਰੋ, ਜੀਵਨ ਉੱਤਮ ਹੋ ਜਾਵੇਗਾ। ਜਿਨ ਮਿਲਿਆ ਮਨ ਹੋਏ ਪ੍ਰਤੀਤ, ਜਿਨ੍ਹਾਂ ਦੇ ਮਿਲਿਆ ਮਨ ਵਿੱਚ ਪ੍ਰਤੀਤ ਆਵੇ, ਭਰੋਸਾ ਆਵੇ।

ਜਿਨ੍ਹਾਂ ਦੇ ਰਮੇ ਹੋਏ ਰਾਮ ਦੇ ਨਾਲ ਮਨ ਪਰਚ ਗਿਆ, ਜਿਨ੍ਹਾਂ ਦਾ ਮਨ ਮੰਨ ਗਿਆ। ਅਜੇ ਅਸੀਂ ਨਮਸਕਾਰ ਕਰਦੇ ਮਨ ਪਰਚਦਾ ਨਹੀਂ। ਜਦੋਂ ਮਨ ਪਰਚ ਗਿਆ, ਜੁੜ ਗਿਆ, ਫੇਰ ਬਾਹਰ ਦੀਆਂ ਖੁਆਇਸ਼ਾਂ ਚਮਕ ਦਮਕ ਜਿਹੜੀ ਸਾਰੀ ਗੁਰੂ ਕੇ ਪਿਆਰੋ ਮੁੱਕ ਜਾਵੇਗੀ। ਜਿਨ੍ਹਾਂ ਦਾ ਮਨ ਪਰਚ ਗਿਆ, ਅਸਥਿਰ ਰਾਮ ਰਵਿਆ ਰੰਗ ਪ੍ਰੀਤ, ਫੇਰ ਜਿਹੜਾ ਅਸੀਂ ਭੜਕਦੇ ਹਾਂ ਸਥਿਰ ਹੋ ਜਾਵਾਂਗੇ, ਟਿਕ ਜਾਵਾਂਗੇ।

ਹਰੀ ਦੇ ਸੰਤ ਸ਼ਾਂਤ ਚਿੱਤ ਮਹਾਤਮਾ ਉਹਨਾਂ ਦੇ ਅੱਗੇ ਜਿਹੜੇ ਦਾਸ ਆ ਉਹ ਵੀ ਜਨ ਨੀਕੇ ਚੰਗੇ ਆ, ਜਿਨ ਮਿਲਿਆ ਮਨ ਰੰਗ ਰਕੀ, ਜਿਨ੍ਹਾਂ ਦੇ ਮਿਲਿਆ ਮਨ ਨੂੰ ਰੰਗ ਚੜ ਜਾਂਦਾ, ਰੰਗ ਦੁਨੀਆਂ ਦੇ ਸਾਨੂੰ ਚੜੇ ਪਰ ਭਗਤੀ ਦਾ ਨਹੀਂ ਚੜਿਆ। ਕਿਸੇ ਦਾ ਪੁੱਤਰ ਪੰਜਾਂ ਪਿਆਰਿਆਂ ਕੋਲ ਪੇਸ਼ ਹੋ ਕੇ ਅੰਮ੍ਰਿਤ ਪਾਨ ਕਰੇ, ਬੰਦਗੀ ਕਰੇ, ਤੇ ਦੁਨੀਆਂ ਕਹਿੰਦੀ ਕਿ ਫਲਾਨੇ ਪੁੱਤਰ ਨੂੰ ਰੰਗ ਚੜ ਗਿਆ, ਕਿ ਸੁੰਦਰ ਉਹਨੇ ਬਾਣਾ ਪਾਇਆ, ਨਾਮ ਜਪਦਾ ਰੰਗ ਚੜ ਗਿਆ। ਰੱਬ ਨਾ ਕਰੇ ਅੱਜ ਦੇ ਸਮੇਂ ਮੁਤਾਬਕ ਪੁੱਤਰ ਨਸ਼ੇ ਕਰੇ ਤੇ ਤਾਂ ਵੀ ਦੁਨੀਆਂ ਕਹਿੰਦੀ ਫਲਾਨੇ ਦੇ ਪੁੱਤ ਨੇ ਰੰਗ ਲਾ ਦਿੱਤਾ, ਕਿਉਂਕਿ ਇੱਧਰ ਰੰਗ ਚੜਨਾ ਭਗਤੀ ਦਾ, ਭਗਤੀ ਦਾ ਰੰਗ ਚੜਿਆ ਸੀ। ਕਾਇਆ ਕਾਪਰ ਚੀਰ ਬੋ ਫਾਰੇ, ਹਰ ਰੰਗ ਨਾਲ ਹੈ ਸੁਭਾਗਾ। ਭਾਈ ਤਾਰੂ ਸਿੰਘ ਸਾਹਿਬ ਨੂੰ ਰੰਗ ਚੜਿਆ, ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕਿਰਪਾ ਨਾਲ ਖੋਪਰਾ ਤੇ ਲੈ ਗਿਆ, 22 ਦਿਨ ਬੈਠੇ ਰਹੇ, ਰੰਗ ਨਾ ਉਤਰਿਆ। ਰਾਮ ਰੰਗ ਕਦੇ ਉਤਰ ਨਾ ਜਾਏ, ਲਾਲ ਰੰਗ ਤਿਸ ਕੋ ਲੱਗਾ ਜਿਸ ਕੇ ਵੱਡ ਭਾਗਾ, ਮੈਲਾ ਕਦੇ ਨਾ ਹੋਵੀ ਨਾ ਲਾਗੈ ਦਾਗਾ, ਦੁਨੀਆਂ ਕੀਆਂ ਵਡਿਆਈਆਂ ਕਮਨੇ ਆਵੈ ਕਾਮ, ਮਾਇਆ ਕਾ ਰੰਗ ਸਭ ਫਿੱਕਾ ਜਾਤੋ ਬਿਣਸਨ ਤਾਰ। ਇਹ ਰੰਗ ਫਿੱਕੇ ਆ ਜੋ ਮਰਜ਼ੀ ਪਾਈ ਜਾਓ, ਕਿਹੜਾ ਰੰਗ ਚਾੜਨਾ, ਰੰਗ ਸਭੈ ਨਾਰਾਇਣੇ ਜੇਤੇ ਮਨ ਭਾਵਨ, ਭਗਤੀ ਕਰੋ, ਸਿਮਰਨ ਕਰੋ, ਜਿੰਨਾ ਵੀ ਹੋ ਸਕਦਾ ਅਭਿਆਸ ਕਰੋ।

ਹਰੀ ਨਾਮ ਦਾ ਰੰਗ ਜਿਨ੍ਹਾਂ ਨੂੰ ਚੜ ਗਿਆ ਨਾ ਕਦੇ ਫੇ ਉਤਰਦਾ ਨਹੀਂ, ਕਦੇ ਭਵ ਲੈਣ ਵਾਲਾ ਨਹੀਂ। ਕੱਚਾ ਰੰਗ ਸੁਮਕਾ ਥੋੜੇ ਆਂਦਨ ਚਾਰ ਜੀਓ, ਕਸੁੰਬੇ ਦਾ ਰੰਗ ਕੱਚਾ ਆ। ਮਜੀਠੀ ਰੰਗ ਜਿਨ੍ਹਾਂ ਨੂੰ ਚੜ ਗਿਆ ਨਾ, ਜਿਨਕੇ ਚੋਲੇ ਰਤੜੇ ਪਿਆਰੇ, ਕੰਤ ਨਾ ਕਹਿ ਪਾਸ ਤੂੜਤ ਨਾ ਕੀ ਜੇ ਮਿਲੈ ਜੀ ਕਹੋ ਨਾਨਕ ਕੀ ਅਰਦਾਸ। ਜਿਹੜੇ ਆ ਭਗਤੀ ਰੰਗ ਵਿੱਚ ਰੰਗੇ ਆ, ਉਹ ਹੋਰਨਾਂ ਨੂੰ ਰੰਗ ਚੜ੍ਹਾ ਸਕਦੇ ਆ। ਜਿਨ੍ਹਾਂ ਨੂੰ ਫਿਰ ਰੰਗ ਚੜ੍ਹਿਆ ਕਦੇ ਉਤਰਦਾ ਨਹੀਂ, ਹਰ ਹਰ ਜਾਏ ਮਿਲੈ ਹਰ ਪ੍ਰੀਤ, ਉਹ ਤੇ ਮਾਲਕ ਨੂੰ ਪ੍ਰੀਤ ਨਾਲ ਉਤਸ਼ਾਹ ਨਾਲ

ਨਹੀਂ ਪਾਤਸ਼ਾਹ ਹਮ ਉਹ ਪਾਪ ਕੀਏ, ਪਤਾ ਨੀ ਕਿੰਨੇ ਜਨਮਾਂ ਦੇ ਪਾਪ ਕਰ ਲਿਆ, ਮਨ ਅਚੇਤ ਪਾਪ ਤੇ ਡਰ ਰੇ। ਅਸੀਂ ਇੱਕ ਤੇ ਪ੍ਰਤੱਖ ਵਿੱਚ ਕਰਦੇ ਹਾਂ ਗਰੀਬ ਨਾਲ ਧੱਕਾ, ਕਿਸੇ ਜੀਵ ਨਾਲ ਜੀਵ ਹੱਤਿਆ ਕਰਦੇ ਹਾਂ, ਪਰ ਮਹਾਰਾਜ ਦੀ ਬਾਣੀ ਕਹਿੰਦੀ ਜਿਹੜੇ ਪੈਰਾਂ ਥੱਲੇ ਵੀ ਕੋਈ ਪਾਪ ਹੋਣ ਲੱਗਾ ਉਹਦੇ ਤੂੰ ਤੋਬਾ ਕਰ। ਹਮ ਉਹ ਪਾਪ ਕੀਏ ਅਪਰਾਧੀ, ਕਿਉਂਕਿ ਪਾਪ ਕਰਦਾ ਸਾਡਾ ਮਨ, ਪਾਪ ਹੁੰਦਾ ਮਨ ਨੇ ਸੋਚਣਾ ਤੇ ਅਪਰਾਧ ਸਾਡਾ ਤਨ ਕਰਦਾ। ਪਾਪ ਮਨ ਕਰਦਾ, ਅਪਰਾਧ ਤਨ ਕਰਦਾ, ਇਸ ਕਰਕੇ ਹਮ ਉਹ ਪਾਪ ਕੀਏ ਅਪਰਾਧੀ। ਹੇ ਵਾਹਿਗੁਰੂ, ਅਸੀਂ ਮਨ ਕਰਕੇ ਵੀ ਕੀਤੇ ਆ, ਸਰੀਰ ਕਰਕੇ ਵੀ ਅਪਰਾਧੀ ਆ। ਗੁਰ ਕਾਟੇ ਕੜ ਕਟੀਤ, ਜਦੋਂ ਗੁਰੂ ਆਪਣੇ ਚਰਨਾਂ ਨਾਲ ਲਾਉਂਦਾ ਫਿਰ ਸਾਰੇ ਪਾਪ ਕੱਢ ਦਿੰਦਾ। ਗੁਰ ਕਾਟੇ ਜਿਹੜੇ ਕੱਟਣ ਵਾਲੇ ਸੀ ਗੁਰੂ ਬਖਸ਼ ਲੈਂਦਾ, ਤੇ ਜਿਹੜੇ ਗੁਰੂ ਕੇ ਪਿਆਰੋ ਮਨ ਮਰਜ਼ੀ ਦੇ ਕਰਦੇ ਫਿਰ ਸਜ਼ਾ ਵੀ ਮਿਲਦੀ ਆ। ਇਹ ਮਤਾ ਸਮਝੋ ਕਿ ਮਹੀਨਾ ਪਾਪ ਕਰੋ, ਸੰਗਰਾਂਦ ਵਾਲੇ ਪੁਰਬ ਵਾਲੇ ਦਿਨ ਦੇ ਕਰਾ ਦਿਓ ਤੇ ਬਖਸ਼ੇ ਜਾਵਾਂਗੇ। ਮਹਾਰਾਜ ਕਹਿੰਦੇ ਕੱਟਾਂਗੇ, ਪਰ ਕੱਟਣ ਵਾਲੀ ਬਿਰਤੀ

ਹੇ ਵਾਹਿਗੁਰੂ ਪਰਮੇਸ਼ਰ ਸਾਨੂੰ ਕੁਛ ਨਹੀਂ ਚਾਹੀਦਾ, ਹਰੀ ਦੇ ਨਾਮ ਦਾ ਇਹ ਦਾਤ ਸਾਡੇ ਮੁੱਖ ਵਿੱਚ ਔਖਦ ਔਖਦੀ ਦਵਾਈ ਪੈ ਜੇ, ਕਿਉਂਕਿ ਇਹ ਸਭ ਤੋਂ ਵੱਡੀ ਦਵਾਈ ਆ ਪਰਮੇਸ਼ਰ ਦਾ।

ਵੱਡੇ ਵੱਡੇ ਪਾਪੀ ਵੀ ਪਵਿੱਤਰ ਹੋ ਜਾਂਦੇ ਆ, ਵੱਡਿਆਂ ਵੱਡਿਆਂ ਦਾ ਪਾਰ ਉਤਾਰਾ ਹੋ ਜਾਂਦਾ। ਗੁਰੂ ਸਾਹਿਬ ਕਿਰਪਾ ਕਰਨ, ਆਪਣੇ ਦਰੋਂ ਕਰੋ ਨਾਮ ਦੀਆਂ ਬਖਸ਼ਿਸ਼ਾਂ ਕਰਨ। ਵਿਚਾਰ ਕਰਦੇ ਆ ਇੱਕ ਨਹੀਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਹੋ ਜਾਣੀਆਂ। ਦਾਸਰਿਆਂ ਅਤੇ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤਰਸ ਕੀਤਾ ਆ, ਗਰੀਬ ਦੀ ਝੋਲੀ ਦਾਤ ਪਾਈ, ਆਪਣੇ ਚਰਨਾਂ ਵਿੱਚ ਬਿਠਾਇਆ। ਮੈਂ ਸਮਝਦਾ ਸਾਰੀ ਜ਼ਿੰਦਗੀ ਦਾ ਅਹਿਮ ਦਿਹਾੜਾ ਆ ਕਿ ਮਹਾਰਾਜ ਨੇ ਐਡਾ ਵੱਡਾ ਤਰਸ ਕੀਤਾ। ਇੱਥੋਂ ਦੀ ਪ੍ਰਬੰਧਕ ਕਮੇਟੀ ਦਾ, ਸਿੰਘ ਸਾਹਿਬਾਨਾਂ ਦਾ, ਗੁਰੂ ਕੇ ਵਜ਼ੀਰਾਂ ਦਾ ਬਹੁਤ ਬਹੁਤ ਧੰਨਵਾਦ। ਕੋਟਾਨ ਕੋਟ ਸ਼ੁਕਰਗੁਜ਼ਾਰ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਇੰਨੀ ਕੁ ਸੇਵਾ ਪ੍ਰਵਾਨ ਕਰਨੀ। ਦਾਸ ਦੀਆਂ ਭੁੱਲਾਂ ਦਾਸ ਦੀਆਂ ਰਹਿਣ, ਗੁਰੂ ਦੀ ਬਖਸ਼ਿਸ਼ ਆਪਣੀ ਝੋਲੀ ਪਾਉਣੀ, ਗੁਰੂ ਦੀਆਂ ਬਖਸ਼ਾਂ ਲੈਣੀਆਂ। ਆਓ ਦੋ ਪੰਕਤੀਆਂ ਪੜ੍ਹ ਕੇ ਫਤਿਹ ਗੁਜ਼ਾਰੀਏ ਜੀ।

ਮੋਦਾ ਗਾਵਹ ਸਰਸ ਬਸੰਤ ਕਮੋਦਾ ਅਸ਼ਟ ਪੁੱਤਰ ਮੈਂ ਕਹੇ ਸਵਾਰੀ ਹੁਣ ਆਈ ਦੀਪਕ ਕੀ ਬਾਰੀ ਕਸ਼ੇਲੀ ਪੜ ਮੰਜਰੀ ਟੋਡੀ ਕਹੀ ਅਲਾਪ ਕਾਮੋਦੀ ਔ ਗੂਜਰੀ ਸੰਗ ਦੀਪਕ ਕੇ ਥਾਪ ਕਾਲੰਕਾ ਕੁੰਤਲ ਔ ਰਾਮਾ ਕਮਲ ਕੁਸਮ ਚੰਪਕ ਕੇ ਨਾਮਾ ਗੌਰਾ ਔ ਕਾਨਰਾ ਕਲਿਆਣਾ ਅਸ਼ਟ ਪੁੱਤਰ ਦੀਪਕ

ਜੇ ਗੁਰੂ ਗ੍ਰੰਥ ਨਿਵਾਜ ਅੰਤਰ ਜਾਮੇ ਸੱਚੇ ਪਾਤਸ਼ਾਹ ਜੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਤਖ਼ਤ ਸਚਖੰਡ ਦਰਬਾਰ ਦੀਆਂ ਹਜ਼ਰਿਆ ਵਰਦੇ ਹੋਏ ਕੀਰਤਨ ਦੇ ਸਤਿਕਾਰ ਵਜੋਂ ਸੰਗਤਾਂ ਵੱਲੋਂ ਬੇਨਤ ਮਾਇਆ ਹਾਜ਼ਰ ਹੋਈ ਜਿਸ ਖਜ਼ਾਨੇ ਵਿੱਚ ਮਾਇਆ ਹਾਜ਼ਰ ਕੀਤੀ ਸੋ ਸੋ ਖਜ਼ਾਨੇ ਭਰਪੂਰ ਕਰਨਾ ਨਾਮਦਾਨ ਗੁਰਸਿੱਖੀ ਵਾਲਾ ਜੀਵਨ ਬਖਸ਼ਨਾ ਦੇਹ ਅਰੁਖਤਾ ਬਖਸ਼ਣੀ ਆਸਾ

ਸੰਭ੍ਰਮੰਤ ਕਈ ਉਰਧ ਮੱਧ ਪਾਵਕ ਜੁਲੰਤ ਕਈ ਸਿਮ੍ਰਿਤ ਸਾਸਰ ਤੁਚਰੰਤ ਵੇਦ ਕਈ ਕੋਕ ਕਾਵ ਕਥਤ ਕਤੇਬ ਕਈ ਅਗਨ ਹੋਤਰ ਕਈ ਪੌਨ ਹਾਰ ਕਈ ਕਰਤ ਕੋਟ ਮ੍ਰਿਤ ਕੋ ਹਾਰ ਕਈ ਕਰਤ ਸਾਕ ਪੈ ਪੱਤਰ ਫਚ ਨਈ ਦਦਬ ਦੇਵ ਹੋਵਤ ਪ੍ਰਤੱਛ ਕਈ ਗੀਤ ਗਾਨ ਕੰਦਰ ਬਰੀਤ ਕਈ ਵੇਦ ਸਾਸਰ ਪਿਤਿਆ ਪ੍ਰਤੀਤ ਕਹੂੰ ਵੇਦ ਰੀਤ ਜਗੇ ਆਦ ਕਰਮ ਕਹੂੰ ਅਗਨ ਹੋਤਰ ਕਹੂੰ ਤੀਰਤ ਧਰਮ ਕਈ ਦੇਸ ਦੇਸ ਪਾਖਾਰ ਟੰਤ ਕਈ ਦੇਸ ਦੇਸ ਵਿਦਿਆ ਪੜੰਤ ਕਈ ਕਰਤ ਬਾਂਤ ਬਾਂਤਨ ਵਿਚਾਰ ਨਹੀਂ ਨੈਕ ਤਾਸ ਪਾਇਤ ਨ ਪਾਰ ਕਈ ਤੀਰਤ ਤੀਰਤ ਪਰਬਤ ਸੋਬਰਮ ਕਈ ਅਗਨ ਹੋਤਰ ਕਈ ਦੇਵ ਕਰਮ ਕਈ ਕਰਤ ਵੀਰ ਵਿਦਿਆ ਵਿਚਾਰ ਨਹੀਂ ਤਦਬ ਤਾਸ ਪਾਇਤ ਨ ਪਾਰ ਕਹੂੰ ਰਾਜ ਰੀਤ ਕਹੂੰ ਜੋਗ ਧਰਮ ਕਈ ਸਿਮ੍ਰਿਤ ਸਾਸਰ ਤੁਚਰਤ ਸੁਕਰਮ ਨਿਉਲੀ ਯਾਦ ਕਰਮ ਕਹੂੰ ਹਸਤ ਦਾਨ ਕਹੂੰ ਅਸਵਮੇਧ ਮਖ ਕੋ ਬਖਾਨ ਕਹੂੰ ਕਰਤ ਬ੍ਰਹਮ ਵਿਦਿਆ ਵਿਚਾਰ ਕਹੂੰ ਜੋ ਗਰੀਤ ਕਹੂੰ ਬਿਰਧ ਚਾਰ ਕਹੂੰ ਕਰਤ ਜਛ ਕੰਧਰ ਬਗਾਨ ਕਹੂੰ ਦੂਪ ਦੀਪ ਕਹੂੰ ਅਰਗਦਾਨ ਕਹੂੰ ਪਿਤ੍ਰ ਕਰਮ ਕਹੂੰ ਬੇਦ ਰੀਤ ਕਹੂੰ ਨ੍ਰਿਤ ਨਾਚ ਕਹੂੰ ਗਾਨ ਗੀਤ ਕਹੂੰ ਕਰਤ ਸਾਧ ਸਿਮ੍ਰਿਤ ਉਚਾਰ ਕਈ ਭਜਤ ਏਕ ਪਗ ਨਿਰਾਧਾਰ ਕਈ ਨੇਹ ਦੇਹ ਕਈ ਗੇਹ ਵਾਸ ਕਈ ਬ੍ਰਹਮਤ ਦੇਸ ਦੇਸਨ ਉਦਾਸ ਕਈ ਜਲ ਨਿਵਾਸ ਕਈ ਅਗਨ ਤਾਪ ਕਈ ਜਪਤ ਉਰਦ ਲਟਕੰਤ ਜਾਪ ਕਈ ਜਪਤ ਜੋ ਕਲਪੰਗ ਪ੍ਰਜੰਤ ਨਹੀਂ ਤਦਬ ਦਾਸ ਪਾਇਤ ਨ ਅੰਤ ਕਈ ਕਰਤ ਕੋਟ ਵਿਦਿਆ ਵਿਚਾਰ ਨਹੀਂ ਤਦਬ ਦਿਸ਼ਟ ਦੇਖੇ ਮੁਰਾਰ ਬਿਨ ਭਗਤ ਸਕਤ ਨਹੀਂ ਭਰਤ ਪਾਨ ਬਹੁ ਕਰਤ ਹੋ ਮਰ ਜਗਦਾਨ।

ਸਰਬ ਕਰਤਾ ਸਰਬ ਹਰਤਾ ਸਰਬ ਦਿਆਲਤ ਵੇਖ, ਚੱਕਰ ਚਿਹਨ ਨਾ ਪਰਣ ਜਾ ਕੋ ਜਾਤ ਪਾਤ ਨਾ ਫੇਖ, ਰੂਪ ਰੇਖ ਨਾ ਰੰਗ ਜਾ ਕੋ ਰਾਗ ਰੂਪ ਨਾ ਰੰਗ, ਸਰਬ ਲਾਇਕ ਸਰਬ ਖਾਇਕ ਸਰਬ

ਸ੍ਰੀ ਪਦ ਪਰਮ ਪੁਰਖ ਅਭੰਜ ਧਰਮ ਕੇ ਕਰਮ ਜੇਤ ਕਿਨ ਤੋਨ ਪਸਾਰ ਦੇਵਾ ਦੇਵ ਗੰਧਰਵ ਕਿਨਰ ਮਛ ਕਛ ਅਪਾਰ ਭੂਮਕਾ ਜਲੇ ਥਲੇ ਮਹਿਮਾਨੀਏ ਜਹ ਨਾਮ ਦੁਸ਼ਟ ਹਰਤਾ ਪੁਸ਼ਟ ਕਰਤਾ ਸ੍ਰਿਸ਼ਟ ਹਰਤਾ ਕਾਮ ਦੁਸ਼ਟ ਹਰਨਾ ਸ੍ਰਿਸ਼ਟ ਕਰਨਾ ਦਿਆਲ ਲਾਲ ਗੋਬਿੰਦ ਮਿੱਤਰ ਬਾਲਕ ਸਤਰੂ ਗਾਲਕ ਦੀਨ ਦਿਆਲ ਮੁਕੰਦ ਅਘੋ ਡੰਡਨ ਦੁਸ਼ਟ ਖੰਡਨ ਕਾਲ ਹੂੰ ਕੇ ਕਾਲ ਦੁਸ਼ਟ ਹਰਨੰ ਪੁਸ਼ਟ ਕਰਨੰ ਸਰਬ ਕੇ ਪ੍ਰਤਪਾਲ ਸਰਬ ਕਰਤਾ ਸਰਬ ਹਰਤਾ ਸਰਬ ਕੇ ਅਨਕਾਮ ਸਰਬ ਖੰਡਨ ਸਰਬ ਦੰਡਨ ਸਰਬ ਕੇ ਨਿਜਭਾਮ ਸਰਬ ਭੁਗਤਾ ਸਰਬ ਜੁਗਤਾ ਸਰਬ ਕਰਮ ਪ੍ਰਵੀਨ ਸਰਬ ਖੰਡਨ ਸਰਬ ਦੰਡਨ ਸਰਬ ਕਰਮ ਅਧੀਨ ਸਰਬ ਸਿਮਰਤਨ ਸਰਬ

Oh,

ਬਾਦਸ਼ਾਹ

Thank you.

Hadi mele

Thank you.

Hey.

संत जना मिल भर जस जाए भूत जन रे भगवान के ਕੇਤੀ ਜੁਗਤੀ ਨਾ ਕੇਤੀ ਜੁਗਤੀ ਨਾ

चरण मम बंदना

ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ। ਨੀਲੇ ਘੋੜੇ ਦੇ ਸ਼ਾਹ ਸਵਾਰ ਬਾਜਾ ਵਾਲੀ ਸਰਕਾਰ, ਦਸ਼ਮੇਸ਼ ਪਿਤਾ, ਖੜਗੇਸ਼ ਪਿਤਾ, ਸਰਬੰਸਦਾਨੀ, ਐਸੇ ਮਹਾਨ ਮਰਦ ਅਗੰਮੜਾ ਸਾਹਿਬ ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਸਤੋ ਜੁਗੀ ਤਪੋ ਸਥਾਨ ਵਿਖੇ, ਤਖ਼ਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਵਿਖੇ, ਧੰਨ ਧੰਨ ਸਤਿਗੁਰੂ, ਜਗਤਰ ਗੁਰੂ, ਬਾਣੀ ਗੁਰੂ, ਸ਼ਬਦ ਗੁਰੂ, ਸ਼ਬਦ ਗੁਰ ਪੀਰਾ ਗਹਿਰ ਗੰਭੀਰਾ, ਧੰਨ ਧੰਨ ਸਤਿਗੁਰੂ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਬਿਰਾਜਮਾਨ, ਜੁੜ ਰਹੀ, ਜੁੜ ਬੈਠੀ ਗੁਰੂ ਕੀ ਪਿਆਰੀ ਗੁਰੂ ਖਾਲਸਾ ਸਾਧ ਸੰਗਤ ਜੀ, ਸਾਹਿਬਾਂ ਦੇ ਮਹਾਨ ਪਾਵਨ ਪਵਿੱਤਰ ਸਥਾਨ 'ਤੇ ਸੰਧਿਆ ਵੇਲੇ ਨਿੱਤ ਦੀ ਮਰਿਆਦਾ ਅਨੁਸਾਰ ਗੁਰੂ ਇਤਿਹਾਸ ਦੀ ਕਥਾ ਵਿਚਾਰ ਆਰੰਭ ਹੋਈ ਹੈ। ਸੱਚੇ ਪਾਤਸ਼ਾਹ ਜੀ ਨੇ ਕਿਰਪਾਲਤਾ ਕਰਕੇ ਸਾਡੇ ਸਾਰਿਆਂ ਨੂੰ ਇਹ ਸੁਭਾਗਾ ਸਮਾਂ

ਲਾਲਾ ਜੀ ਜੋ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਅਨੰਨ ਸਿੱਖ ਹਨ। ਕਈ ਸਾਧ ਸੰਗਤ ਜੀ ਇਹ ਆਖਦੇ ਨੇ ਕਿ ਭਾਈ ਬਾਲਾ ਸਾਹਿਬ ਜੀ ਜਿਹੜੇ ਨੇ ਉਹ ਮਹਾਰਾਜ ਜੀ ਦੇ ਨਾਲ ਉਦਾਸੀਆਂ 'ਤੇ ਜਿੰਨੇ ਕੁ ਬਾਬਾ ਮਰਦਾਨਾ ਜੀ ਭਾਈ ਮਰਦਾਨਾ ਜੀ ਸਨ ਨਾ, ਉਹਨਾਂ ਭਾਈ ਬਾਲਾ ਜੀ ਨਾਲ ਨਹੀਂ ਸਨ। ਪਰ ਅਸੀਂ ਇਹਨਾਂ ਸਾਰਿਆਂ ਨੂੰ ਪਾਸੇ ਰੱਖ ਕਰਕੇ ਅੱਜ ਜੇ ਕਰਕੇ ਸਾਡੇ ਕੋਲ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦਾ ਜਿਹੜਾ ਸਾਰਾ ਸਮੁੱਚਾ ਇਤਿਹਾਸ, ਮਹਾਰਾਜ ਜੀ ਦਾ ਜੋ ਜੀਵਨ ਬਿਰਤਾਂਤ ਹੈ, ਜੇ ਉਹ ਮੌਜੂਦ ਹੈ, ਉਹ ਕੇਵਲ ਅਤੇ ਕੇਵਲ ਭਾਈ ਬਾਲਾ ਸਾਹਿਬ ਜੀ ਦੀ ਕਿਰਪਾਲਤਾ ਦੁਆਰਾ ਹੈ। ਕਾਰਨ ਉਹਨਾਂ ਨੇ ਜੋ ਜਨਮ ਸਾਖੀ ਉਚਾਰਨ ਕੀਤੀ, ਉਸ ਹੀ ਜਨਮ ਸਾਖੀ ਦੇ ਵਿੱਚੋਂ ਕਵੀਰਾਜ ਭਾਈ ਸੰਤੋਖ ਸਿੰਘ ਜੀ ਨੇ ਇਹਦੇ ਵਿੱਚ ਕਥਾ ਲਈ ਹੈ, ਅਤੇ ਭਾਈ ਮਨੀ ਸਿੰਘ ਸਾਹਿਬ ਜੀ ਨੇ ਵੀ ਜਿਹੜੀ ਜਨਮ ਸਾਖੀ ਉਚਾਰਨ ਕੀਤੀ ਹੈ, ਉਹਨਾਂ ਨੇ ਵੀ ਕਈ ਹਵਾਲੇ ਭਾਈ ਬਾਲਾ ਸਾਹਿਬ ਜੀ ਤੋਂ ਲਏ ਹਨ। ਸੋ ਸਾਰਿਆਂ ਨੇ ਕਿੱਥੇ ਨਾ ਕਿੱਥੇ ਭਾਈ ਬਾਲਾ ਸਾਹਿਬ ਜੀ ਦੀ ਜੋ ਇਹ ਕਿਰਤ ਹੈ, ਰਚਨਾ ਹੈ ਜਨਮ ਸਾਖੀ ਦੀ, ਸਾਰਿਆਂ ਨੇ ਹਵਾਲੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਜੀਵਨ ਦੇ ਜਿਹੜੇ ਨੇ ਉਹ ਸਾਨੂੰ ਭਾਈ ਬਾਲਾ ਜੀ ਦੇ ਦੁਆਰਾ ਹੀ ਪ੍ਰਾਪਤ ਹੁੰਦੇ ਨੇ। ਅਤੇ ਜੇ ਕਰਕੇ ਅਸੀਂ ਵੇਖੀਏ ਭਾਈ ਬਾਲਾ ਸਾਹਿਬ ਜੀ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਕਈ ਉਦਾਸੀਆਂ ਦੇ ਵਿੱਚ ਮੌਜੂਦ ਸਨ, ਉਹਦਾ ਵੀ ਜ਼ਿਕਰ ਜਿਹੜਾ ਸਾਨੂੰ ਇਤਿਹਾਸ ਵਿੱਚ ਮਿਲਦਾ ਹੈ। ਇਵੇਂ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜਿਵੇਂ ਆਪ ਜੀ ਸੰਸਾਰ ਦੇ ਜੀਆਂ ਨੂੰ ਤਾਰ ਰਹੇ ਨੇ, ਜਿਵੇਂ ਆਪ ਜੀ ਨੇ ਤਾਰਿਆ ਹੈ, ਉਸ ਦੀ ਮਹਿਮਾ ਦਾ ਵਰਣਨ ਜਿਹੜਾ ਹੈ ਉਹ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਨੇ ਕੀਤਾ। ਸੋ ਭਾਈ ਬਾਲਾ ਸਾਹਿਬ ਜੀ ਮਨ ਵਿੱਚ ਵਿਚਾਰ ਆਇਆ ਕਿ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਗੱਦੀ 'ਤੇ ਹੁਣ ਜਿਹੜੇ ਸਤਿਗੁਰੂ ਜੀ ਬਿਰਾਜਮਾਨ ਹਨ, ਅਸੀਂ ਉਹਨਾਂ ਦੇ ਦਰਸ਼ਨ ਨਹੀਂ ਕੀਤੇ, ਉਹਨਾਂ ਨੂੰ ਨਹੀਂ ਦੇਖਿਆ, ਨਹੀਂ ਜਾਣਿਆ। ਮਨ ਵਿੱਚ ਇੱਛਾ ਹੋਈ ਹੈ ਕਿ ਕਿਉਂ ਨਾ ਅਸੀਂ ਉਹਨਾਂ ਦੇ ਦਰਸ਼ਨ ਕਰ ਆਈਏ। ਆਪ ਜੀ ਖਡੂਰ ਸਾਹਿਬ ਜੀ ਦੇ ਵਿੱਚ ਧੰਨ ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰਨ ਲਈ ਆਏ ਨੇ। ਜਦੋਂ ਆਪ ਜੀ ਦਰਸ਼ਨ ਕਰਨ ਲਈ ਆਏ, ਆ ਕਰਕੇ ਦਰਸ਼ਨ ਕੀਤਾ, ਮਹਾਰਾਜ ਜੀ ਨੇ ਪੁੱਛਿਆ, ਆਪ ਜੀ ਨੇ ਦੱਸਣਾ ਕੀਤਾ ਕਿ ਮੈਂ ਰਾਏ ਪਾਉ ਦੀ ਤਲਵੰਡੀ ਦਾ ਵਸਨੀਕ ਹਾਂ। ਮਹਾਰਾਜ ਜੀ ਨੇ ਜਦੋਂ ਪੁੱਛਿਆ ਤੇ ਮਹਾਰਾਜ ਜੀ ਨੇ ਬੜਾ ਸਤਿਕਾਰ ਕੀਤਾ, ਬਹੁਤ ਮਹਾਰਾਜ ਜੀ ਖੁਸ਼ ਹੋਏ ਨੇ ਕਿ ਮੇਰੇ ਪਿਆਰੇ ਦਾ ਪਿਆਰਾ ਆਇਆ ਹੈ। ਜਦੋਂ ਬੜੇ ਖੁਸ਼ ਹੋਏ, ਭਾਈ ਬਾਲਾ ਜੀ ਨੂੰ ਆਪਣੇ ਕੋਲ ਹੀ ਬਿਠਾ ਲਿਆ ਉਹਨਾਂ ਨਾਲ। ਹੁਣ ਸਾਧ ਸੰਗਤ ਜੀ, ਜੇ ਕਰਕੇ ਪਿਆਰੇ ਦਾ ਪਿਆਰਾ ਮਿਲ ਜਾਵੇ ਤੇ ਕਿਹੜੀਆਂ ਗੱਲਾਂ ਹੋਣਗੀਆਂ? ਫਿਰ ਤਾਂ ਉਸ ਪਿਆਰੇ ਦੀਆਂ ਹੀ ਗੱਲਾਂ ਹੋਣਗੀਆਂ, ਫਿਰ ਤਾਂ ਸਤਿਗੁਰੂ ਜੀ ਦੀਆਂ ਹੀ ਗੱਲਾਂ ਹੋਣਗੀਆਂ। ਜਿਵੇਂ ਬਾਣੀ ਦੇ ਵਿੱਚ ਮਹਾਰਾਜ ਜੀ ਆਖਦੇ ਹਨ, ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੇ, ਸੋ ਭਾਈ ਸੋ ਮੇਰਾ ਵੀਰ। ਕੋਈ ਐਸਾ ਰੱਬ ਦਾ ਪਿਆਰਾ ਜੋ ਮੇਰੇ ਪ੍ਰੀਤਮ ਬਾਰੇ ਮੈਨੂੰ ਦੱਸੇ, ਮੇਰੇ ਗੁਰੂ ਬਾਰੇ ਮੈਨੂੰ ਦੱਸੇ, ਉਹ ਮੇਰਾ ਭਾਈ ਹੈ, ਉਹ ਮੇਰਾ ਮਿੱਤਰ ਹੈ, ਉਹ ਮੇਰਾ ਵੀਰ ਹੈ। ਉਹਨੂੰ ਮਹਾਰਾਜ ਜੀ ਬੜੇ ਸਤਿਕਾਰ ਦੇ ਨਾਲ ਥਾਂ ਦੇ ਕਰਕੇ ਮਹਾਰਾਜ ਜੀ ਉਹਨਾਂ ਪਾਸੋਂ ਸੱਚੇ ਪਾਤਸ਼ਾਹ ਜੀ ਦੇ ਕੌਤਕ, ਸੱਚੇ ਪਾਤਸ਼ਾਹ ਜੀ ਦੇ ਚੋਜ ਨੇ ਉਹ ਸਰਵਣ ਕਰ ਰਹੇ ਹਨ। ਭਾਈ ਬਾਲਾ ਜੀ ਨੂੰ ਸਤਿਕਾਰ ਦਿੱਤਾ ਹੈ ਤੇ ਭਾਈ ਬਾਲਾ ਜੀ ਨੂੰ ਪੁੱਛਿਆ ਕਿ ਆਪ ਜੀ ਮੇਰੇ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਨਾਲ ਬਹੁਤ ਚਿਰ ਤੱਕ ਵਿਚਰੇ ਹੋ, ਆਪ ਜੀ ਉਹਨਾਂ ਦੇ ਨਾਲ ਹੀ ਰਹੇ ਹੋ, ਕਿਰਪਾ ਕਰਕੇ ਮੇਰੇ ਸਤਿਗੁਰੂ ਪਿਆਰੇ ਦੀਆਂ ਮੈਨੂੰ ਗੱਲਾਂ ਸੁਣਾਓ, ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਸਾਰਾ ਜੀਵਨ ਬਿਰਤਾਂਤ ਆਪ ਜੀ ਸੁਣਾਓ। ਭਾਈ ਬਾਲਾ ਜੀ ਨੂੰ ਜਦੋਂ ਧੰਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਆਖਦੇ ਨੇ, ਭਾਈ ਬਾਲਾ ਜੀ ਵੀ ਬੜੇ ਖੁਸ਼ ਹੋ ਗਏ ਸਾਧ ਸੰਗਤ ਜੀ, ਅਤੇ ਆਪ ਜੀ ਨੇ ਫਿਰ ਜੋ ਜਿਹੜਾ ਇਤਿਹਾਸ ਹੈ ਉਹ ਰਾਮ ਕੀਤਾ ਸਰਵਣ ਕਰਾਉਣਾ ਕਿ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਆਪ ਜੀ ਸੰਸਾਰ ਦੇ ਵਿੱਚ ਆਏ ਹਨ, ਕਾਹਦੇ ਲਈ ਆਏ ਹਨ, ਕਿਵੇਂ ਆਏ ਹਨ, ਫਿਰ ਉੱਥੋਂ ਇਹ ਸਾਰੀ ਜਿਹੜੀ ਹੈ ਕਥਾ ਆਪ ਜੀ ਨੇ ਧੰਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਨੂੰ ਸਰਵਣ ਕਰਾਈ ਹੈ। ਜਦੋਂ ਮਹਾਰਾਜ ਜੀ ਨੂੰ

ਦੱਸਿਆ। ਮਹਾਰਾਜ ਜੀ ਬੜੇ ਖੁਸ਼ ਹੋਏ ਤੇ ਮਹਾਰਾਜ ਜੀ ਨੇ ਪੁੱਛਣਾ ਕੀਤਾ ਕਿ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਜਨਮ ਬਾਰੇ ਸਾਨੂੰ ਦੱਸਣਾ ਕਰੋ, ਮਹਾਰਾਜ ਜੀ ਨੇ ਕਿਵੇਂ ਅਵਤਾਰ ਧਾਰਿਆ ਹੈ, ਉਹ ਕਿਹੜੀ ਥਿੱਤ, ਉਹ ਕਿਹੜਾ ਸਮਾਂ ਸੀਗਾ ਜਿੱਥੇ ਸੱਚੇ ਪਾਤਸ਼ਾਹ ਜੀ ਨੇ ਇਸ ਧਰਤੀ ਨੂੰ ਭਾਗ ਲਗਾਏ ਹਨ। ਇੰਜ ਪ੍ਰੇਮ ਭਰੇ ਬੋਲ ਧੰਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਨੇ ਪੁੱਛੇ। ਭਾਈ ਬਾਲਾ ਜੀ ਵੀ ਬੜੇ ਸਾਧ ਸੰਗਤ ਜੀ ਪ੍ਰੇਮ ਵਿੱਚ ਪਿੱਜ ਕਰਕੇ ਆਪਣੇ ਪ੍ਰੀਤਮ ਪਿਆਰੇ ਦੀਆਂ ਗੱਲਾਂ, ਆਪਣੇ ਸਤਿਗੁਰਾਂ ਦੀਆਂ ਗੱਲਾਂ ਸਰਵਣ ਕਰਾ ਰਹੇ ਨੇ। ਆਓ ਆਪਾਂ ਵੀ ਰਲ ਮਿਲ ਕਰਕੇ ਸਰਵਣ ਕਰੀਏ, ਉਸ ਤੋਂ ਪਹਿਲਾਂ ਰਸਨਾ ਨੂੰ ਕਰੀਏ ਪਵਿੱਤਰ, ਚਿੱਤ ਬਿਰਤੀਆਂ ਨੂੰ ਇਕਾਗਰ ਕਰਕੇ

0: ਭਾਈ ਬਾਲਾ ਸਾਹਿਬ ਜੀ ਕਹਿਣ ਲੱਗੇ, ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦਾ ਆਗਮਨ ਹੋਇਆ ਹੈ। ਉਹ ਕਿਹੜਾ ਸਮਾਂ ਸੀਗਾ? ਕਹਿੰਦੇ ਕੱਥਕ ਦੀ ਪੂਰਨ ਮਾਸ। ਉਰਜ ਕਹਿੰਦੇ ਕੱਥਕ ਨੂੰ ਆਉਣ ਵਾਲਾ ਸਾਧ ਸੰਗਤ, ਜਿਵੇਂ ਹੁਣ ਅਸੁਣ ਮਹੀਨਾ ਚੱਲ ਰਿਹਾ ਹੈ ਅਤੇ ਅੱਜ ਉਹਦੀ ਅਰੰਭਤਾ ਹੋਈ ਹੈ, ਇਵੇਂ ਹੀ 12 ਮਹੀਨੇ ਹਨ ਅਤੇ ਮਹਾਰਾਜ ਜੀ ਦਾ ਆਗਮਨ ਜਿਹੜਾ ਹੈ ਨਾ, ਉਹ ਕੱਤਕ ਸੁਦੀ ਦੀ ਪੂਰਨ ਮਾਸੀ ਨੂੰ ਹੋਇਆ ਹੈ। ਕਹਿਣ ਲੱਗੇ ਕਿ ਜਿਹੜੇ 27 ਨਛੱਤਰ ਨੇ, ਜਿਵੇਂ ਹਰ ਵੇਲੇ ਇੱਕ ਨਛੱਤਰ ਜਿਹੜਾ ਹੈ ਉਹ ਅਸਮਾਨ ਵਿੱਚ ਹੁੰਦਾ ਹੈ। ਨਛੱਤਰ ਉਹਨੂੰ ਆਖਿਆ ਜਾਂਦਾ ਜਦੋਂ ਜਿਹੜੇ ਤਾਰੇ ਨੇ ਨਾ, ਉਹ ਤਾਰੇ ਵਿਸ਼ੇਸ਼ ਕਰਕੇ ਕੋਈ ਆਕਾਰ ਲੈਂਦੇ ਨੇ ਤੇ ਉਹ ਆਕਾਰ ਜਦੋਂ ਲੈਂਦੇ ਨੇ ਉਹਦੇ ਨਾਲ ਸਮੇਂ ਦੀ ਗਿਣਤੀ ਜਿਹੜੀ ਉਹ ਕੀਤੀ ਗਈ ਹੈ। ਆਪਾਂ ਨੂੰ ਲੱਗਦਾ ਹੈ ਦਿਨ ਬਣੇ, ਵਾਰ ਬਣੇ ਨੇ, ਇਹ ਮਹੀਨੇ ਬਣੇ, ਇੱਥੋਂ ਤੱਕ ਠੀਕ ਹੈ। ਇਹ ਮਹੀਨੇ ਦੇ ਬਾਅਦ ਸਾਧ ਸੰਗਤ ਜੀ ਉਹ ਨਛੱਤਰਾਂ ਨੂੰ ਵੇਖ ਕਰਕੇ ਜਿਹੜਾ ਹੈ ਉਹ ਸਮੇਂ ਦੇ ਪਹਿਲੇ ਯੁੱਗਾਂ ਦੇ ਵਿੱਚ ਜਿਹੜੀ ਹੈ ਉਹ ਕਿਹੜਾ ਹੁਣ ਕਹਿ ਲਓ ਤੁਸੀਂ ਮਹੀਨਾ ਚੱਲ ਰਿਹਾ, ਕਿਹੜਾ ਹੁਣ ਸਮਾਂ ਚੱਲ ਰਿਹਾ, ਨਛੱਤਰ ਵੇਖ ਕਰਕੇ ਦੱਸ ਦਿੰਦੇ ਸਨ। ਸੋ ਉਹ ਕਹਿੰਦੇ 27 ਨਛੱਤਰ ਤੇ ਉਹਨਾਂ ਦੇ ਵਿੱਚੋਂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਕਿਹੜੇ ਸਮੇਂ ਦੇ ਵਿੱਚ ਜਿਹੜਾ ਹੈ ਉਹ ਜਨਮ ਧਾਰਨਾ ਕੀਤਾ, ਉਹ ਕਿਹੜਾ ਸਮਾਂ ਸੀ, ਉਹਦੇ ਬਾਰੇ ਦੱਸ ਰਹੇ ਹਨ। ਇਹ ਸੱਚੇ ਪਾਤਸ਼ਾਹ ਧੰਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ, ਮੈਂ ਜਿਵੇਂ ਸੁਣਿਆ ਹੈ ਮੈਂ ਆਪ ਜੀ ਨੂੰ ਦੱਸਣਾ ਕੀਤਾ। ਕਹਿੰਦੇ ਇੰਨਾ ਹੀ ਮੈਨੂੰ ਪਤਾ ਹੈ ਜਨਮ ਬਾਰੇ ਪਾਤਸ਼ਾਹ ਮਹਾਰਾਜ ਜੀ ਦੇ ਅਵਤਾਰ ਬਾਰੇ ਕਿ ਉਹ ਕੱਥਕ ਦੀ ਪੂਰਨ ਮਾਸ ਸੀ। ਜੇ ਆਪਾਂ ਬਿਕਰਮੀ ਸੰਮਤ ਆਖੀਏ ਨਾ ਤਾਂ 1526 ਉਹ ਬਿਕਰਮੀ ਸੰਮਤ ਹੈ ਅਤੇ ਵਿਸ਼ੇਸ਼ ਕਰਕੇ ਔਰ ਕਿਹੜਾ ਨਛੱਤਰ ਕਿਹੜਾ ਸਮਾਂ ਸੀਗਾ ਉਹਦੇ ਬਾਰੇ ਮੈਨੂੰ ਪਤਾ ਨਹੀਂ ਹੈ। ਔਰ ਸੁਣੀ ਮੈਂ ਜਿੰਨਾ ਕੁ ਸੁਣਿਆ ਹਾਂ ਉਹਨਾਂ ਕੋ ਆਪ ਜੀ ਨੂੰ ਦੱਸਣਾ ਕੀਤਾ ਹੈ।
1: ਜਨਮ ਲਿਖੀ
0: ਤੇ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਆਗਮਨ ਦਾ ਸਾਰਾ ਸਮਾਂ ਜੋ ਹੈ ਉਹ ਉਹਨਾਂ ਦੇ ਪਿਤਾ ਦੇਵ ਸਤਿਗੁਰੂ ਬਾਬਾ ਕਾਲੂ, ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਪਿਤਾ ਬਾਬਾ ਕਾਲੂ ਜੀ ਨੇ ਉਹ ਲਿਖਵਾਇਆ ਹੈ, ਪੱਤਰੀ ਬਣਾਈ ਹੈ। ਪਿਛਲੇ ਸਮੇਂ ਦੇ ਵਿੱਚ ਸਾਧ ਸੰਗਤ ਜੀ ਉਹ ਜਿਵੇਂ ਅੱਜ ਕੱਲ੍ਹ ਬਰਥ ਸਰਟੀਫਿਕੇਟ ਕਿਹਾ ਜਾਂਦਾ, ਉਹ ਹਸਪਤਾਲ ਦੇ ਵਿੱਚ ਜਨਮ ਹੁੰਦਾ ਕਰਕੇ ਉਹ ਲਿਖ ਕੇ ਦੇ ਦਿੰਦੇ ਨੇ। ਪਿਛਲੇ ਸਮੇਂ ਦੇ ਵਿੱਚ ਘਰ ਵਿੱਚ ਹੀ ਜਨਮ ਹੁੰਦੇ ਸਨ ਅਤੇ ਜਦੋਂ ਘਰ ਵਿੱਚ ਹੀ ਜਨਮ ਜਿਹੜਾ ਹੈ ਉਹ ਦਿੱਤਾ ਜਾਂਦਾ ਸੀ ਨਾ, ਵਿਸ਼ੇਸ਼ ਕਰਕੇ ਉਸ ਨਗਰ ਦੇ ਵਿੱਚ ਜਿਹੜੇ ਪੱਤਰੀ ਬਣਾਉਣ ਵਾਲੇ ਪਾਂਡੇ ਹੁੰਦੇ ਸਨ ਉਹਨਾਂ ਕੋਲੋਂ ਪੱਤਰੀ ਬਣਵਾਈ ਜਾਂਦੀ ਸੀ, ਉਹਨੂੰ ਜਨਮ ਪੱਤਰੀ ਕਿਹਾ ਜਾਂਦਾ। ਬਾਬਾ ਕਾਲੂ ਜੀ ਨੇ ਜਨਮ ਪੱਤਰੀ ਬਣਵਾਈ ਹੈ, ਸ਼ਿਵ ਜਿਹੜੇ ਉਸ ਸਮੇਂ ਪੁਰੋਹਿਤ ਸਨ ਉਹਨਾਂ ਕੋਲੋਂ, ਤੇ ਉਹ ਕਹਿੰਦੇ ਹਨ ਹਰਦਾਸ ਜੀ ਪੁਰੋਹਿਤ ਸਨ, ਹਰਦਾਸ ਜੀ ਕੋਲੋਂ ਪੱਤਰੀ ਬਣਵਾਈ ਹੈ, ਤਿਆਰ ਕੀਤੀ ਹੈ। ਤੇ ਕਹਿੰਦੇ ਮਹਾਰਾਜ ਬਾਕੀ ਸਾਰਾ ਜਿਹੜਾ ਹੈ ਉਹ ਪੱਤਰੀ ਵਿੱਚ ਲਿਖਿਆ ਹੋਇਆ ਹੈ।
1: ਕਾਲੂ ਨਾਨਕ ਜਨਕ ਜਨੀ
0: ਤੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਜਿਹੜੇ ਪਿਤਾ ਜੀ ਹਨ ਉਹ ਬਾਬਾ ਕਾਲੂ ਜੀ ਹਨ।
1: ਮਦ ਤੇ ਧਰੀ ਲਖੀ
0: ਤੇ ਉਹਨਾਂ ਦੇ ਘਰ ਧਾਮ ਦੇ ਵਿੱਚ ਉਹ ਪੱਤਰੀ ਰੱਖੀ ਹੋਈ ਹੈ। ਜੇ ਕਰਕੇ ਆਪਾਂ ਨੂੰ ਪੱਤਰੀ ਮਿਲ ਜਾਵੇ ਨਾ ਜਨਮ ਪੱਤਰੀ, ਅਸੀਂ ਉਹਦੇ ਬਾਬਤ ਵਿਚਾਰ ਕਰਕੇ ਦੱਸਾਂਗੇ ਕਿ ਅਸਲੋਂ ਕਿਹੜਾ ਸਮਾਂ ਸੀ ਤੇ ਕਿਵੇਂ ਪਾਤਸ਼ਾਹ ਮਹਾਰਾਜ ਜੀ ਦਾ ਜਿਹੜਾ ਆਗਮਨ ਹੋਇਆ, ਜਨਮ ਹੋਇਆ। ਉਹ ਪੱਤਰੀ ਬਾਬਾ ਕਾਲੂ ਜੀ ਦੇ ਘਰ ਵਿੱਚ ਜਿਹੜੀ ਇਹ ਰੱਖੀ ਹੋਈ ਹੈ। ਬਾਬਾ ਕਾਲੂ ਜੀ ਨੂੰ ਗਿਆ ਨੂੰ ਸੰਸਾਰ ਤੋਂ ਕਹਿੰਦੇ ਬੜਾ ਸਮਾਂ ਬੀਤ ਚੁੱਕਿਆ, ਲੰਘ ਚੁੱਕਿਆ ਹੈ, ਉਹ ਪ੍ਰਲੋਕ ਸਿਧਾਰ ਗਏ ਹਨ।
1: ਅਨੁਜ ਨਾਮ ਤੇ ਲਾਲੂ
0: ਹੁਣ ਉਹਨਾਂ ਦੇ ਛੋਟੇ ਭਰਾ ਜਿਨ੍ਹਾਂ ਦਾ ਨਾਮ ਭਾਈ ਲਾਲੋ ਜੀ ਕਰਕੇ ਹੈ, ਇੱਕ ਲਾਲੋ ਜੀ ਦੂਜੇ ਨੇ ਜਿਨ੍ਹਾਂ ਨੂੰ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਇਮਨਾਬਾਦ ਉਪਦੇਸ਼ ਦਿੱਤਾ, ਇਹ ਜਿਹੜੇ ਮਹਾਰਾਜ ਜੀ ਦੇ ਗੁਰੂ ਪਾਤਸ਼ਾਹ ਜੀ ਦੇ ਚਾਚਾ ਜੀ ਹਨ, ਬਾਬਾ ਕਾਲੂ ਜੀ ਦੇ ਛੋਟੇ ਭਰਾ ਹਨ, ਸ਼ਿਵ ਦੱਤ ਜੀ ਦੇ ਇਹ ਛੋਟੇ ਜਿਹੜੇ ਨੇ ਉਹ ਸਪੁੱਤਰ ਹਨ, ਜਿਨ੍ਹਾਂ ਦਾ ਨਾਮ ਭਾਈ ਲਾਲੋ ਜੀ ਕਰਕੇ ਆਇਆ।

0: ਦੇ ਪਿਤਾ ਜੀ ਨੂੰ ਜਾਣੂ, ਸੋ ਇਹ ਪੱਤਰੀ ਹੁਣ ਉਹਨਾਂ ਦੇ ਜਿਹੜੇ ਭਰਾ ਹਨ ਛੋਟੇ ਲਾਲੂ ਜੀ ਕੋਲ ਹੋਵੇਗੀ। ਉਹਨਾਂ ਦੀ ਆਯੂ ਬੜੀ ਬੀਤ ਚੁੱਕੀ ਹੈ, ਉਹ ਬਿਰਧ ਅਵਸਥਾ ਦੇ ਵਿੱਚ ਹਨ ਤੇ ਬਲ ਵੀ ਜਿਹੜਾ ਹੈ ਸਰੀਰ ਵੀ ਛੀਣ ਹੋ ਚੁੱਕਿਆ ਹੈ ਹੁਣ ਬਿਰਧ ਅਵਸਥਾ ਸਾਧ ਸੰਗਤ ਜੀ, ਤੇ ਉਹਨਾਂ ਦੀ ਉਮਰ ਬੜੀ ਬੀਤ ਚੁੱਕੀ ਲੰਘ ਚੁੱਕੀ ਹੈ।
1: ਹਲਵੰਡੀ ਮੈਂ ਸਦਨ ਤਿਸ ਸੁਨਹੁ ਸ਼੍ਰੋਣ ਗੁਰ ਦਿਆਲ।
0: ਹੇ ਗੁਰੂ ਦਿਆਲ, ਗੁਰੂ ਅੰਗਦ ਦੇਵ ਮਹਾਰਾਜ ਉਹ ਤਲਵੰਡੀ ਦੇ ਵਿੱਚ ਰਹਿੰਦੇ ਹਨ, ਉਹਨਾਂ ਦਾ ਘਰ ਉੱਥੇ ਬਣਿਆ ਹੋਇਆ ਹੈ, ਬਾਬਾ ਲਾਲੂ ਜੀ ਦਾ, ਬਾਬਾ ਕਾਲੂ ਜੀ ਦਾ, ਉਹ ਉੱਥੇ ਤਲਵੰਡੀ ਵਿੱਚ ਹੀ ਹੁਣ ਵੱਸਦੇ ਹਨ। ਉਹਨਾਂ ਦੀ ਜਿਹੜੀ ਆਯੂ ਹੁਣ ਬਿਰਧ ਹੋ ਚੁੱਕੀ ਹੈ।
1: ਸ੍ਰੀ ਅੰਗਦ ਸੁਨ ਉਰ ਬਹੁ ਹਰਖਾ।
0: ਜਦੋਂ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਨੇ ਇਹ ਬੋਲ ਜਿਹੜੇ ਬਚਨ ਨੇ ਸਰਵਣ ਕੀਤੇ ਹਨ ਤਾਂ ਮਹਾਰਾਜ ਬੜੇ ਖੁਸ਼ ਹੋਏ ਹਨ।
1: ਪਰਮ ਪ੍ਰੇਮ ਜਿਉਂ ਜਲ ਤਰ ਬਰਖਾ।
0: ਜਿਵੇਂ ਸਾਧ ਸੰਗਤ ਜੀ ਬੱਦਲ ਜਿਹੜੇ ਨੇ ਚੜ ਕੇ ਆਉਂਦੇ ਨੇ ਬਹੁਤ ਭਾਰੀ ਵਰਖਾ ਕਰ ਦਿੰਦੇ ਨੇ, ਇਵੇਂ ਮਹਾਰਾਜ ਜੀ ਦਾ ਮਨ ਜਿਹੜਾ ਹੈ ਨਾ ਉਹ ਪ੍ਰੇਮ ਨਾਲ ਭਰਿਆ ਗਿਆ। ਕਿਉਂ ਨਹੀਂ ਭਰਿਆ ਜਾਏਗਾ, ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਬਾਬਤ ਗੱਲਾਂ ਚੱਲ ਰਹੀਆਂ ਨੇ। ਗੁਰਦੇਵ ਮਹਾਰਾਜ ਜੀ ਦੀ ਐਸੀ ਅਵਸਥਾ ਹੋ ਚੁੱਕੀ ਸੀ ਧੰਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦੇ ਵਿੱਚ, ਮਨ ਦੇ ਵਿੱਚ ਇੰਨਾ ਵਿਰਾਗ ਹੋ ਚੁੱਕਿਆ ਸੀ ਕਿ ਉਹ ਹਰ ਵੇਲੇ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਧਿਆਨ ਵਿੱਚ ਹੀ ਮਗਨ ਰਹਿੰਦੇ ਸਨ। ਤੇ ਕਈ ਚਿਰਾਂ ਬਾਅਦ ਆਪ ਜੀ ਪ੍ਰਗਟ ਹੋਏ, ਉਹ ਕਿਵੇਂ ਹੋਏ ਆਪ ਜੀ ਉਹ ਸਾਰੀ ਕਥਾ ਸਰਵਣ ਕੀਤੀ ਹੈ। ਤੇ ਆਪ ਜੀ ਨੇ ਬਹੁਤ ਹੀ ਚਿਰ ਜਿਹੜਾ ਹੈ ਉਹ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦਾ ਹੀ ਧਿਆਨ ਧਾਰਨਾ, ਉਹਨਾਂ ਦੇ ਹੀ ਵਿਰਾਗ ਦੇ ਵਿੱਚ ਰਹਿਣਾ। ਸੋ ਇਹ ਗੱਲਾਂ ਸੁਣ ਕਰਕੇ ਨਾ ਮਨ ਵਿੱਚ ਬੜਾ ਪ੍ਰੇਮ ਜਿਹੜਾ ਆਇਆ ਹੈ, ਜਿਵੇਂ ਬੱਦਲ ਮੀਂਹ ਦੀ ਵਰਖਾ ਕਰਦੇ ਨੇ, ਇਵੇਂ ਮਹਾਰਾਜ ਜੀ ਦੇ ਮੁਖ ਤੋਂ ਪ੍ਰੇਮ ਭਰੇ ਬੋਲ ਪ੍ਰਗਟ ਹੋ ਰਹੇ ਹਨ।
1: ਬੋਲੇ ਗਿਰਾ ਰਸਾਲ ਕਿਰਪਾਲਾ।
0: ਕਿਰਪਾਲੂ ਸਤਿਗੁਰੂ ਜੀ ਬੜੇ ਰਸਾਲ, ਬੜੇ ਪਿਆਰੇ ਬੋਲ ਬੋਲ ਰਹੇ ਹਨ। ਕਹਿੰਦੇ ਹੇ ਭਾਈ ਬਾਲਾ, ਉਹ ਪੱਤਰੀ ਆਪਾਂ ਕਿਵੇਂ ਹੁਣ ਲਿਆਈਏ? ਉਹ ਤਲਵੰਡੀ ਦੇ ਵਿੱਚ ਲਾਲੋ ਦੇ ਘਰ ਹੈ, ਕਿਵੇਂ ਉਹ ਪੱਤਰੀ ਜਿਹੜੀ ਹੈ ਮਹਾਰਾਜ ਜੀ ਦੀ ਜਨਮ ਪੱਤਰੀ ਸਾਨੂੰ ਪ੍ਰਾਪਤ ਹੋਵੇਗੀ?
1: ਐਸਾ ਕੌਣ ਮੀਤ ਸਿੱਖ ਹੋਈ।
0: ਕੋਈ ਐਸਾ ਗੁਰੂ ਕਾ ਪਿਆਰਾ, ਕੋਈ ਸਾਡਾ ਸਿੱਖ ਹੈ ਜਿਹੜਾ ਉਹ ਸਾਨੂੰ ਲਾਹ ਕਰਕੇ ਦੇਣਾ ਕਰੇ?
1: ਪੱਤਰੀ ਕੋ ਦਰਸਾਵਾ ਹੈ ਜੋਈ।
0: ਜਿਹੜਾ ਸਾਨੂੰ ਉਸ ਪੱਤਰੀ ਦੇ ਦਰਸ਼ਨ ਕਰਾ ਦੇਵੇ। ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੀ ਜਨਮ ਪੱਤਰੀ ਹੈ, ਕੋਈ ਹੈ ਰੱਬ ਦਾ ਪਿਆਰਾ ਜੋ ਲੈ ਕਰਕੇ ਆਵੇ ਸਾਨੂੰ ਉਸ ਦੇ ਦਰਸ਼ਨ ਕਰਵਾਏ?
1: ਬਾਲਾ ਕਹੇ ਖੋਜ ਜੋ ਕੀ ਜਾਏ।
0: ਤਾਂ ਭਾਈ ਬਾਲਾ ਜੀ ਕਹਿਣ ਲੱਗੇ, ਮਹਾਰਾਜ ਜੀ ਜੇ ਕਰਕੇ ਅਸੀਂ ਖੋਜਾਂਗੇ ਨਾ, ਉਹਦੀ ਭਾਲ ਕਰਾਂਗੇ ਤਾਂ
1: ਨਿਸ਼ਚੈ ਪੱਤਰੀ ਕਰ ਲਈ ਜਾ।
0: ਉਹ ਨਿਸ਼ਚੇ ਜ਼ਰੂਰ ਸਾਨੂੰ ਪ੍ਰਾਪਤ ਹੋਵੇਗੀ, ਉਹ ਪੱਤਰੀ ਜਨਮ ਪੱਤਰੀ ਸਾਨੂੰ ਮਿਲ ਪਵੇਗੀ। ਜੇ ਕਰਕੇ ਅਸੀਂ ਜਾਈਏ ਖੋਜ ਪੀਣ ਕਰੀਏ, ਉਹਦੀ ਭਾਲ ਕਰੀਏ ਤਾਂ ਜ਼ਰੂਰ ਪ੍ਰਾਪਤ ਹੋਵੇਗੀ।
1: ਲਾਲੂ ਆਲੇ ਮਿਲਕਰ ਤਾਸੂ।
0: ਜਿਹੜੇ ਭਾਈ ਲਾਲੋ ਜੀ ਹਨ ਗੁਰੂ ਪਾਤਸ਼ਾਹ ਜੀ ਦੇ ਚਾਚਾ ਜੀ, ਉਹਨਾਂ ਦੇ ਘਰ ਜਾ ਕਰਕੇ
1: ਜਬ ਤਿਹ ਕੇ ਪਾਸੂ,
0: ਉਹਨਾਂ ਕੋਲ ਜਾ ਕਰਕੇ ਉਹਦੀ ਅਸੀਂ ਭਾਲ ਕਰਾਈਏ, ਉਹਨੂੰ ਢੂੰਡੀਏ ਉੱਧਰ ਉਹਨਾਂ ਦੇ ਘਰ ਜਾ ਕਰਕੇ ਉਹਨਾਂ ਦੇ ਨਾਲ ਮਿਲ ਕਰਕੇ, ਤਾਂ ਮਹਾਰਾਜ ਜੀ ਉਹ ਜਨਮ ਪੱਤਰੀ ਜਿਹੜੀ ਹੈ ਉਹ ਪ੍ਰਾਪਤ ਹੋਵੇਗੀ। ਐਸਾ ਕੋਈ ਸਿੱਖ ਆਪ ਜੀ ਭੇਜਣਾ ਕਰੋ, ਕਲਣਾ ਕਰੋ, ਜਿਹੜਾ ਉਹ ਪੱਤਰੀ ਲੈ ਕਰਕੇ ਆਵੇ, ਲਾਲੋ ਜੀ ਦੇ ਘਰ ਜਾ ਕਰਕੇ ਖੋਜ ਕਰਕੇ ਉਹਦੀ ਪਾਲ ਕਰਕੇ ਪੱਤਰੀ ਲੈ ਕਰਕੇ ਆਣਾ ਕਰੇ।
1: ਮਨੋਰਥ ਹੋਈ
0: ਆਪ ਜੀ ਦੀ ਭਾਵਨਾ, ਜੋ ਆਪ ਜੀ ਦਾ ਮਨੋਰਥ ਹੈ, ਆਪ ਜੀ ਦੀ ਇੱਛਾ ਜ਼ਰੂਰ ਪੂਰੀ ਹੋਵੇਗੀ।
1: ਦੋਹਰਾ ਸ੍ਰੀ ਅੰਗਦ ਭਾਖੀ ਗਿਰਾ ਹੋਵਹਿ ਤੁਮ ਤੇ ਕਾਮ।
0: ਤਾਂ ਗੁਰੂ ਅੰਗਦ ਦੇਵ ਮਹਾਰਾਜ ਜੀ ਕਹਿਣ ਲੱਗੇ ਭਾਈ ਬਾਲਾ ਜੀ ਨੂੰ, ਕਹਿੰਦੇ ਤੁਹਾਡੇ ਤੋਂ ਬਿਗਰ ਭਲਾ ਇਹ ਕੌਣ ਕਾਮ ਕਰ ਸਕਦਾ ਹੈ? ਆਪ ਜੀ ਗੁਰੂ ਦੇਵ ਪਾਤਸ਼ਾਹ ਜੀ ਦੇ ਨਾਲ ਵਿਚਰੇ, ਉਹਨਾਂ ਦੇ ਨਾਲ ਰਹੇ ਹੋ, ਆਪ ਜੀ ਤਲਵੰਡੀ ਦੇ ਵਸਨੀਕ ਹੋ, ਕਹਿੰਦੇ ਤੁਹਾਡੇ ਤੋਂ ਬਗੈਰ ਇਹ ਭਲਾ ਕੰਮ ਕੌਣ ਕਰ ਸਕਦਾ ਹੈ?
1: ਤਾਹੀ ਨਗਰ ਮਹਿ ਰਹਿਤ ਹੋ ਖੁਜਵਾ ਬਹੁ ਤਹਿ ਧਾਮ।
0: ਤੁਸੀਂ ਉਸ ਹੀ ਨਗਰ ਦੇ ਵਸਨੀਕ ਹੋ, ਤੁਹਾਡੀ ਜਾਣ ਪਛਾਣ ਹੈ, ਲਾਲੋ ਜੀ ਦੇ ਨਾਲ। ਸੋ ਤੁਸੀਂ ਜਾ ਕਰਕੇ ਉਹ ਜਨਮ ਪੱਤਰੀ ਉੱਥੋਂ ਲਿਆਉਣਾ ਕਰੋ, ਉਹਨਾਂ ਨਾਲ ਮਿਲ ਕਰਕੇ ਉਹਦੀ ਖੋਜ ਕਰੋ।
1: ਚੌਪਈ ਕਹਿ ਬਾਲਾ ਮੁਖ ਸਸ ਹੈ ਸੁਦਾਸੀ।
0: ਤਾਂ ਭਾਈ ਬਾਲਾ ਜੀ ਜਿਨ੍ਹਾਂ ਦੇ ਬੋਲ ਅੰਮ੍ਰਿਤ ਵਰਗੇ, ਮੁਖ ਤੋਂ ਅੰਮ੍ਰਿਤ ਵਰਗੇ ਬੋਲ ਪ੍ਰਗਟ ਹੋ ਰਹੇ ਹਨ।
1: ਸ੍ਰੀ ਅੰਗਦ ਸੁਣੀਏ ਸੁਖ ਰਾਸੀ।
0: ਹੇ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ, ਸੁੱਖਾਂ ਦੀ ਖਾਣ ਸਤਿਗੁਰੂ ਜੀ ਮੇਰੀ ਬੇਨਤੀ ਸਰਵਣ ਕਰੋ।
1: ਇੱਕ ਸਿੱਖ ਦੀਜੇ ਮੁਝ ਸਾਥੂ।
0: ਜੀ ਹਾਂ, ਮੈਨੂੰ ਆਪ ਜੀ ਆਪਣਾ ਇੱਕ ਸਿੱਖ ਗੁਰੂ ਕਾ ਪਿਆਰਾ ਦੇਣਾ ਕਰੋ, ਜਿਹਦੇ ਨਾਲ ਮੈਂ ਜਾ ਕਰਕੇ
1: ਜਾਵਾਂ ਜਸਪਦ ਦੀਨਾ ਨਾਥੂ।
0: ਜਿਹਨੂੰ ਮੈਂ ਆਪਣੇ ਨਾਲ ਲੈ ਕਰਕੇ ਜਾਵਾਂ, ਉਧਰ ਜਾ ਕਰਕੇ ਮਹਾਰਾਜ ਜੀ ਦੀ ਜਨਮ ਪੱਤਰੀ ਲੈ ਕਰਕੇ ਆਵਾਂ।
1: ਲਾਲੂ ਆਲੇ ਲੇਹ ਟੁਲਾਈ।
0: ਕੋਈ ਐਸਾ ਸਿੱਖ ਮੈਨੂੰ ਦੇਣਾ ਕਰੋ, ਉਹਨੂੰ ਮੈਂ ਆਪਣੇ ਨਾਲ ਜਿਹੜਾ ਲੈ ਕਰਕੇ ਜਾਵਾਂਗਾ, ਤੇ ਅਸੀਂ ਲਾਲੋ ਜੀ ਦੇ ਘਰ ਜਾ ਕਰਕੇ, ਗੁਰੂ ਪਾਤਸ਼ਾਹ ਜੀ ਦੇ ਚਾਚਾ ਜੀ ਉਹਨਾਂ ਦੇ ਘਰ ਜਾ ਕਰਕੇ ਅਸੀਂ ਉਹ ਜਨਮ ਪੱਤਰੀ ਜਿਹੜੀ ਹੈ ਉਹ ਉਧਰ ਜਾ ਕਰਕੇ ਅਸੀਂ ਖੋਜ ਪੀਣ ਕਰਾਂਗੇ, ਉਧਰੋਂ ਜਾ ਕਰਕੇ ਲੈ ਕੇ ਆਵਾਂਗੇ। ਅਸੀਂ ਮਹਾਰਾਜ ਜੀ ਤੁਹਾਡੇ ਬਚਨ ਮੰਨ ਕੇ ਅਸੀਂ ਉਹਨੂੰ ਜਨਮ ਪੱਤਰੀ ਨੂੰ ਉਹਦੀ ਭਾਲ ਕਰਕੇ ਜ਼ਰੂਰ ਲੈ ਕਰਕੇ ਆਵਾਂਗੇ। ਤਾਂ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਬੜੇ ਖੁਸ਼ ਹੋਏ ਭਾਈ ਬਾਲਾ ਜੀ ਤੇ ਮਹਾਰਾਜ ਜੀ ਨੇ ਆਪਣੀ ਬੜੀ ਖੁਸ਼ੀ ਜਤਾਈ ਹੈ। ਕਹਿਣ ਲੱਗੇ ਤੇਰੇ ਮਨ ਵਿੱਚ ਉਹ ਕਰਤਾਰ ਪਰਮੇਸ਼ਰ ਜਿਹੜਾ ਹੈ ਉਹ ਕਦੇ ਨਾ ਵਿਸਰੇ। ਜੇ ਸਾਧ ਸੰਗਤ ਜੀ ਕਿਸੇ ਤੇ ਗੁਰੂ ਦੀ ਖੁਸ਼ੀ ਹੋ ਜਾਵੇ ਨਾ, ਤੇ ਮਹਾਰਾਜ ਜੀ ਉਹਨੂੰ ਕੋਈ ਆ ਦੁਨਿਆਵੀਆਂ ਦਾਤਾਂ, ਇਹ ਤਾਂ ਗੁਰੂ ਸਾਹਿਬ ਜੀ ਦੇ ਲਈ ਕੋਈ ਵੱਡੀ ਗੱਲ ਨਹੀਂ, ਇਹ ਤਾਂ ਬਹੁਤ ਆਮ ਦਾਤਾਂ ਨੇ। ਸਭ ਤੋਂ ਵੱਡੀ ਦਾਤ ਹੈ ਨਾਮ ਮਿਲ ਜਾਣ, ਜਿਨ੍ਹਾਂ ਨਾ ਵਿਸਰੇ ਨਾਮ ਸੇ ਕਿਨੇ ਹੀ ਆ। ਨਾਮ ਮਿਲ ਜਾਣਾ ਇਹ ਸਭ ਤੋਂ ਵੱਡੀ ਦਾਤ ਹੈ। ਕਿਸੇ ਨੂੰ ਮਹਾਰਾਜ ਜੀ ਜਦੋਂ ਰੀਝਦੇ ਸਨ ਨਾ, ਕਿਸੇ ਤੇ ਖੁਸ਼ ਹੁੰਦੇ ਸਨ, ਕਹਿੰਦੇ ਸਨ ਕਿ ਤੈਨੂੰ ਕਰਤਾਰ ਚੇਤੇ ਆ, ਤੇਰੇ ਮਨ ਵਿੱਚ ਕਰਤਾਰ ਵਸ ਜਾਏ, ਤੂੰ ਕਰਤਾਰ ਪਰਮੇਸ਼ਰ ਨੂੰ ਕਦੇ ਨਾ ਭੁੱਲੇ, ਇਹ ਦਾਤ ਦਿੰਦੇ ਸਨ। ਇਹ ਦਾਤ ਸਭ ਤੋਂ ਵੱਡੀ ਦਾਤ ਹੈ। ਮਹਾਰਾਜ ਜੀ ਖੁਸ਼ ਹੋ ਗਏ, ਕਹਿੰਦੇ ਭਾਈ ਤੇਰੇ ਮਨ ਵਿੱਚੋਂ ਕਦੇ ਕਰਤਾਰ ਨਾ ਵਿਸਰੇ, ਕਦੇ ਵੀ ਉਸ ਵਾਹਿਗੁਰੂ ਨੂੰ ਭੁਲਾਉਣਾ ਨਾ ਕਰ, ਤੇਰੇ ਮਨ ਵਿੱਚ ਯਾਨੀ ਪਰਮੇਸ਼ਰ ਵਸ ਜਾਏਗਾ। ਇੱਕ ਸਿੱਖ ਜਿਸ ਦਾ ਨਾਮ ਲਾਲਾ ਕਰਕੇ ਪੰਨੂ ਸਿੱਖ ਹੈ, ਉਹਨੂੰ ਮਹਾਰਾਜ ਜੀ ਨੇ ਕੋਲ ਸੱਦਿਆ ਹੈ। ਉਹਦੇ ਤਾਈ ਪਾਤਸ਼ਾਹ ਜੀ ਕਹਿਣ ਲੱਗੇ, ਹੇ ਭਾਈ ਲਾਲਾ, ਤੇਰੇ ਮਨ ਵਿੱਚ ਗੁਰੂ ਕੇ ਸਿੱਖੀ ਪ੍ਰਤੀ ਬੜਾ ਪ੍ਰੇਮ ਹੈ, ਤੈ ਸਿੱਖੀ ਨੂੰ ਕਮਾਇਆ ਹੈ।
1: ਸਾਵਣ ਸਰਤਾ ਬਹੁਤਾਈ।
0: ਜਿਵੇਂ ਸਾਵਣ ਦੇ ਮਹੀਨੇ ਦੇ ਵਿੱਚ ਹੁਣ ਪਿੱਛੇ ਲੰਘਿਆ, ਭਾਵੇਂ ਬਹੁਤੀ ਮੀਂਹ ਤਾਂ ਨਹੀਂ ਪਿਆ, ਪਰ ਸਾਧ ਸੰਗਤ ਜੀ ਸਾਵਣ ਦੇ ਵਿੱਚ ਨਾ ਇੱਕ ਵਾਰੀ ਸਾਰੇ ਜਿਹੜੇ ਦਰਿਆ ਨੇ ਨਾ, ਇੱਕ ਵਾਰੀ ਉਹ ਸਾਰੇ ਭਰ ਕੇ ਜਿਹੜੇ ਨਿਕਲ ਜਾਂਦੇ ਸਨ, ਸਾਰੇ ਜਿੰਨੇ ਦਰਿਆ ਨੇ ਉਹ ਪਾਣੀ ਨਾਲ ਜਲ ਨਾਲ ਭਰ ਜਾਂਦੇ ਸਨ। ਇੱਕ ਨਾ ਇੱਕ ਵਾਰੀ ਤਾਂ ਜਿਹੜਾ ਹੈ ਉਹ ਇੱਕ ਵਾਰੀ ਬਹੁਤ ਹੀ ਤੇਜ਼ ਵੇਗ ਵਿੱਚ ਆ ਕਰਕੇ ਜਾਂਦੇ ਸਨ। ਕਹਿਣ ਲੱਗੇ ਇਵੇਂ ਹੀ ਤੇਰਾ ਮਨ ਜੋ ਹੈ ਉਹ ਸਿੱਖੀ ਨਾਲ ਭਰਿਆ ਹੋਇਆ ਹੈ, ਜਿਵੇਂ ਸਾਵਣ ਦੇ ਵਿੱਚ ਦਰਿਆ ਜਿਹੜੇ ਨੇ ਭਰ ਜਾਂਦੇ ਨੇ, ਤੇਰਾ ਮਨ ਸਿੱਖੀ ਦੇ ਨਾਲ ਭਰਿਆ ਹੋਇਆ ਹੈ।
1: ਦੋਹਰਾ ਬਾਲੇ ਸੰਜਈਏ ਤਹਾਂ ਜਹ ਜਨਮਿਓ ਮਮ ਨਾਥ।
0: ਉਸ ਸਿੱਖ ਨੂੰ ਲਾਲਾ ਨੂੰ ਮਹਾਰਾਜ ਜੀ ਕਹਿਣ ਲੱਗੇ, ਤੁਸੀਂ ਭਾਈ ਬਾਲਾ ਜੀ ਦੇ ਨਾਲ ਜਾਣਾ ਕਰੋ, ਉਹਨਾਂ ਦੇ ਨਾਲ ਜਾ ਕਰਕੇ ਜੋ ਸਾਡਾ ਕੰਮ ਹੈ ਉਹ ਆਪ ਜੀ ਉੱਥੇ ਜਾ ਕਰਕੇ ਭਵ ਪੱਤਰੀ ਜਨਮ ਪੱਤਰੀ ਨੂੰ ਲਿਆਉਣਾ ਕਰੋ।
1: ਭਵ ਪੱਤਰੀ ਕੋ ਆਨ ਕੈ ਕੀਜੇ ਜਨਮ ਸਕਾਥ।
0: ਜੇ ਤੁਸੀਂ ਉਸ ਭਵ ਪੱਤਰੀ ਯਾਨੀ ਜਨਮ ਪੱਤਰੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਲੈ ਕਰਕੇ ਆਓਗੇ, ਤੁਹਾਡਾ ਜਨਮ ਸਫਲ ਹੋ ਜਾਏਗਾ, ਤੁਹਾਡਾ ਸੰਸਾਰ ਵਿੱਚ ਆਉਣਾ ਭਾਈ ਸਫਲ ਹੋਵੇਗਾ। ਐਸੇ ਬਚਨ ਗੁਰੂ ਸਾਹਿਬ ਜੀ ਕੋਲੋਂ ਸੁਣ ਕਰਕੇ ਸਮਾਤ ਨਾ ਅੰਗਾ। ਹੁਣ ਗੁਰੂ ਕਾ ਪਿਆਰਾ ਹੈ ਭਾਈ ਲਾਲਾ ਤੇ ਮਨ ਵਿੱਚ ਕਹਿੰਦੇ ਬੜੀ ਖੁਸ਼ੀ ਹੋਈ ਹੈ, ਗੁਰੂ ਦੇਵ ਦੇ ਬਚਨ ਜਿਹੜੇ ਨੇ ਨਾ ਉਹ ਮਨ ਵਿੱਚ ਨਹੀਂ ਸਮਾ ਪਿਆ ਰਿਹਾ, ਯਾਨੀ ਸਾਧ ਸੰਗਤ ਜੀ ਬਹੁਤ ਖੁਸ਼ੀ। ਜਿਵੇਂ ਮਹਾਰਾਜ ਜੀ ਨੇ ਅੱਜ ਉਪਦੇਸ਼ ਦਿੱਤਾ ਨਾ, ਅਸੁਨ ਪ੍ਰੇਮ ਉਮਾਹੜਾ, ਕਿਉਂ ਮਿਲੀਏ ਪ੍ਰਭ ਜਾਏ। ਉਮਾਹੜਾ ਕਹਿੰਦੇ ਨੇ ਹਿਰਦੇ ਦੇ ਵਿੱਚ ਸਾਧ ਸੰਗਤ ਜੀ ਉਛਾਲੇ ਆਉਣੇ, ਕਿਸੇ ਨੂੰ ਵਿਸ਼ੇ ਦੇ ਆਉਂਦੇ ਨੇ, ਤਨ ਨੇ ਉਹ ਗੁਰੂ ਕੇ ਪਿਆਰੇ ਜਿਨ੍ਹਾਂ ਨੂੰ ਸਾਧ ਸੰਗਤ ਜੀ ਗੁਰੂ ਦੇ ਪ੍ਰਤੀ ਉਛਾਲੇ ਆਉਂਦੇ ਨੇ ਮਨ ਦੇ ਵਿੱਚ, ਉਹਨਾਂ ਦੇ ਪ੍ਰੇਮ ਨਹੀਂ ਸਮਾਂ ਪਾਉਂਦਾ, ਇਵੇਂ ਉਹਨਾਂ ਦੀ ਅਵਸਥਾ ਬਣ ਜਾਂਦੀ ਹੈ। ਬੜਾ ਖੁਸ਼ ਹੋਇਆ ਹੈ, ਗੁਰੂ ਦੇਵ ਨੇ ਬਚਨ ਕੀਤੇ, ਯਾਦ ਕੀਤਾ, ਕਹਿੰਦੇ ਤਨ ਮੇਰਾ ਜਨਮ ਜਿਹੜਾ ਹੈ ਅੱਜ ਜਿਹੜਾ ਉਹ ਸਫਲ ਹੋ ਗਿਆ ਹੈ, ਇੰਜ ਤਿਆਰ ਹੋ ਗਿਆ ਜਾਣ ਲਈ ਭਾਈ ਬਾਲਾ ਜੀ ਦੇ ਨਾਲ, ਛੇਤੀ ਤਿਆਰੀ ਕੀਤੀ ਹੈ, ਆਪਣੇ ਵੱਡੇ ਭਾਗ ਕਰਕੇ ਉਹਨੇ ਜਾਣਨੇ ਕੀਤੇ ਹਨ।
1: ਨਾਨਕ ਦਰਸ਼ਨ ਮਾਨੇ
0: ਤੇ ਕਹਿਣ ਲੱਗਾ ਕਿ ਜੇ ਮੈਨੂੰ ਗੁਰੂ ਦੇਵ ਪਾਤਸ਼ਾਹ ਮਹਾਰਾਜ ਜੀ ਦੀ ਪੱਤਰੀ ਮਿਲ ਜਾਏਗੀ, ਜਨਮ ਪੱਤਰੀ, ਮੇਰੇ ਭਾਗ ਜਿਹੜੇ ਨੇ ਉਹ ਤਨ ਹੋਣਗੇ, ਮੈਂ ਤਨਤਾ ਦੇ ਯੋਗ ਹੋ ਜਾਵਾਂਗਾ।
1: ਬੰਦਨ ਕਰ ਸੁਨੋ ਸਤਕਰਤਾਰ।
0: ਜੀ ਹਾਂ, ਮਹਾਰਾਜ ਜੀ ਨੂੰ ਬੰਦਨ ਕੀਤਾ, ਸਤਕਰਤਾਰ ਸਤਕਰਤਾਰ ਕਹਿ ਕੇ ਆਖਿਆ ਹੈ।
1: ਚਰਤ ਭਏ ਨਾਨਕ ਉਰ ਧਾਰ।
0: ਤੇ ਹਿਰਦੇ ਦੇ ਵਿੱਚ ਗੁਰੂ ਨਾਨਕ ਉਰ ਧਾਰ, ਗੁਰੂ ਪਾਤਸ਼ਾਹ ਜੀ ਨੂੰ ਯਾਦ ਕਰਦੇ ਹੋਏ ਭਾਈ ਲਾਲੋ ਜੀ ਦੇ ਕੋਲ ਜਾਣ ਲਈ ਇਹ ਦੋ ਗੁਰੂ ਕੇ ਸਿੱਖ, ਇੱਕ ਲਾਲਾ ਜੀ ਇੱਕ ਬਾਲਾ ਜੀ, ਇਹ ਦੋਵੇਂ ਤਿਆਰ ਹੋਏ ਹਨ। ਹਿਰਦੇ ਦੇ ਵਿੱਚ ਮਹਿਮਾ ਕੈਸੀ ਹੈ? ਹਿਰਦੇ ਦੇ ਵਿੱਚ ਮਹਿਮਾ ਅੰਮ੍ਰਿਤ ਦੇ ਸਮਾਨ ਹੈ। ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤ ਵਰਗੀ ਮਹਿਮਾ ਨੂੰ ਹਿਰਦੇ ਵਿੱਚ ਧਾਰਨ ਕਰਕੇ ਚੱਲ ਰਹੇ ਹਨ, ਤੁਰ ਰਹੇ ਹਨ। ਤੇ ਆਪਸ ਵਿੱਚ ਯੁਗ ਕਹਿੰਦੇ ਦੋਵੇਂ ਇੱਕ ਦੂਜੇ ਨਾਲ ਗੱਲਾਂ ਕਰ ਰਹੇ ਨੇ, ਗੁਰੂ ਸਾਹਿਬ ਜੀ ਦੀਆਂ ਬਾਤਾਂ, ਗੁਰੂ ਦੇਵ ਪਾਤਸ਼ਾਹ ਜੀ ਦੀਆਂ ਗੱਲਾਂ ਕਰਦੇ ਹੋਏ ਇੱਕ ਦੂਜੇ ਦੇ ਨਾਲ ਚੱਲ ਰਹੇ ਹਨ। ਇਵੇਂ ਸਾਧ ਸੰਗਤ ਜੀ ਸਾਰਾ ਪੈਂਡਾ ਤੈਅ ਕੀਤਾ, ਤੁਰ ਕਰਕੇ ਤਲਵੰਡੀ ਦੇ ਵਿੱਚ ਆ ਪੁੱਜੇ ਹਨ। ਤੇ ਉੱਥੇ ਹੁਣ ਜਿਹੜੇ ਭਾਈ ਬਾਲਾ ਜੀ ਨੇ ਉਹਨਾਂ ਨੂੰ ਪਤਾ ਹੈ ਕਿ ਗੁਰੂ ਪਾਤਸ਼ਾਹ ਜੀ ਦਾ ਕਿਹੜਾ ਘਰ ਸੀ, ਸੋ ਗੁਰੂ ਪਾਤਸ਼ਾਹ ਜੀ ਦੇ ਜਿਹੜੇ ਚਾਚਾ ਜੀ ਸਨ ਲਾਲੋ ਜੀ, ਉਹਨਾਂ ਕੋਲ ਆਏ ਨੇ, ਉਹਨਾਂ ਦੇ ਘਰ ਵਿੱਚ ਆ ਕਰਕੇ ਖਲੋਤੇ ਹਨ। ਉਹਨਾਂ ਦਾ ਸਤਿਕਾਰ ਕੀਤਾ, ਮੱਥਾ ਟੇਕਿਆ ਹੈ, ਤੇ ਉਹਨਾਂ ਦੇ ਤਾਂ ਹੀ ਆਖਿਆ ਹੈ, ਕਹਿੰਦੇ ਹੇ ਲਾਲੋ ਜੀ, ਇੱਕ ਸਾਡੇ ਤੇ ਪਰਉਪਕਾਰ ਕਰਨਾ ਕਰੋ, ਕਿਰਪਾ ਕਰੋ, ਇਹ ਸਾਡਾ ਕੰਮ ਕਰਨਾ ਕਰੋ।
1: ਦੋਹਰਾ ਸੋ ਦਿਓ ਹਮ ਜੋ ਗੁਰ ਭਾਇਓ ਅੰਗਦ ਪਰਮ ਨਿਧਾਨ।
0: ਭਾਈ ਬਾਲਾ ਜੀ ਹੁਣ ਗੱਲ ਸੁਣਾ ਰਹੇ ਨੇ, ਕਹਿੰਦੇ ਮੈਂ ਭਾਲ ਕੀਤੀ ਹੈ, ਖੋਜਿਆ ਹੈ, ਸੋ ਦਿਓ, ਚੰਗੀ ਤਰ੍ਹਾਂ ਇਹ ਨਿਰਣੈ ਕੀਤਾ, ਸੋਧਣਾ ਆਉਂਦਾ ਨਿਰਣੈ ਕਰਨਾ, ਮੈਂ ਇਹ ਸੋਧਿਆ ਕਿ ਗੁਰੂ ਭਾਇਓ ਅੰਗਦ ਪਰਮ ਨਿਧਾਨ, ਹੁਣ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਥਾਂ ਪਰਮ ਨਿਧਾਨ ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਗੁਰਿਆਈ ਦੇ ਪਦ ਤੇ ਵਿਰਾਜਮਾਨ ਹੋਏ ਹਨ।
1: ਨਾਨਕ ਪੁਨ ਤਿਨ ਬਿਖਾ ਭੇਦ ਨਾ ਕੋ ਜਾਨ।
0: ਜੀ ਹਾਂ, ਮੈਂ ਇਹ ਜਾਣਿਆ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੇ ਵਿੱਚ ਤੇ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦੇ ਵਿੱਚ ਕੋਈ ਭੇਦ ਨਹੀਂ ਹੈ, ਇੱਕੋ ਹੀ ਜੋਤ ਹੈ, ਇਹ ਆਪ ਜੀ ਵੀ ਜਾਣਨਾ ਕਰੋ।
1: ਦੀਨੀ ਅੰਗਦ ਕੋ ਗੁਰਿਆਈ।
0: ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪ ਇਹ ਗੁਰਿਆਈ ਜਿਹੜੀ ਹੈ ਇਹ ਗੁਰੂ ਅੰਗਦ ਦੇਵ ਜੀ ਨੂੰ ਦੇ ਦਿੱਤੀ ਹੈ।
1: ਪਤਰੀ ਤੁਮ ਸੋ ਮੰਗਵਾਈ।
0: ਤੇ ਹੁਣ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਮੈਨੂੰ ਭੇਜਿਆ ਕਿ ਆਪ ਜੀ ਕੋਲੋ ਅਸੀਂ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਜਨਮ ਪੱਤਰੀ ਲੈ ਕਰਕੇ ਆਉਣੀ ਹੈ, ਉਹ ਪੱਤਰੀ ਲੈਣ ਲਈ ਭੇਜਿਆ ਹੈ।
1: ਲਾਲਸ ਹੇਰਨ ਤਾਸ ਵਿਸਾਲਾ।
0: ਉਹਨਾਂ ਦੇ ਮਨ ਵਿੱਚ ਬੜੀ ਲਾਲਸਾ ਹੈ, ਮਨ ਦੇ ਵਿੱਚ ਇੱਛਾ ਹੈ ਕਿ ਅਸੀਂ ਗੁਰੂ ਸਾਹਿਬ ਜੀ ਦੇ ਪੱਤਰੀ ਨੂੰ ਵੇਖਣਾ ਕਰੀਏ।
1: ਕਰ ਸਿੱਖ ਪਟਿਓ ਤਤਕਾਲਾ।
0: ਇਸ ਲਈ ਉਹਨਾਂ ਨੇ ਮੇਰੇ ਨਾਲ ਇਸ ਸਿੱਖ ਨੂੰ ਵੀ ਭੇਜਿਆ ਤੇ ਸਾਨੂੰ ਉਹਨਾਂ ਨੇ ਛੇਤੀ ਜਿਹੜਾ ਹੈ ਇੱਧਰ ਜਾਣ ਲਈ ਕਿਹਾ, ਆਪ ਜੀ ਕੋਲੋਂ ਪੱਤਰੀ ਲੈਣ ਲਈ ਆਖਿਆ ਹੈ।
1: ਲਾਲੋ ਕਹੇ ਨਾ ਮੁਝ ਸੁਧ ਕੋ।
0: ਤਾਂ ਲਾਲੋ ਜੀ ਕਹਿਣ ਲੱਗੇ, ਕਹਿੰਦੇ ਮੈਨੂੰ ਤਾਂ ਪਤਾ ਨਹੀਂ ਕੋਈ ਸੋਧਣੀ ਕੋਈ ਖਬਰ ਨਹੀਂ ਹੈ।
1: ਪੱਤਰੀ ਤੁਮ ਜਾਚਤ ਜੋ।
0: ਜਿਹੜੀ ਤੁਸੀਂ ਪੱਤਰੀ ਦੀ ਗੱਲ ਕਰ ਰਹੇ ਹੋ ਨਾ, ਜਿਸ ਜਨਮ ਪੱਤਰੀ ਦੀ, ਭਵ ਪੱਤਰੀ ਦੀ, ਉਹਦੇ ਬਾਰੇ ਮੈਨੂੰ ਕੋਈ ਖਬਰ ਸੇਧ ਨਹੀਂ ਹੈ।
1: ਨਾਨਕ ਕੇ ਤੁਮ ਬਹੁਤ ਪਿਆਰੇ।
0: ਹੇ ਭਾਈ ਬਾਲਾ ਜੀ, ਆਪ ਜੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਬੜੇ ਪਿਆਰੇ ਹੋ।
1: ਸੋ ਕਹੋ ਸਭ ਭੇਦ ਵਿਚਾਰੇ।
0: ਤੁਸੀਂ ਚੰਗੀ ਤਰ੍ਹਾਂ ਸਾਨੂੰ ਗੱਲ ਦੱਸੋ, ਖੁੱਲ ਕੇ ਕੀ ਗੱਲ ਹੈ, ਤੁਸੀਂ ਕਾਹਤੋਂ ਇੱਥੇ ਆਏ ਹੋ, ਕਿਹੜੀ ਪੱਤਰੀ ਦੀ ਗੱਲ ਕਰ ਰਹੇ ਹੋ, ਚੰਗੀ ਤਰ੍ਹਾਂ ਦੱਸਣਾ ਕਰੋ।
1: ਅੰਗਦ ਹੈ ਕੈ ਸ੍ਰੀ ਚੰਦ।
0: ਜਿਹੜੇ ਸਾਧ ਸਿੰਘ ਜੀ ਲਾਲੋ ਜੀ ਸੀਣਾ ਚਾਚਾ ਜੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ, ਉਹਨਾਂ ਨੂੰ ਪਤਾ ਨਹੀਂ ਸੀਗਾ ਕਿ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਨੂੰ ਗੁਰਿਆਈ ਦਿੱਤੀ ਹੈ। ਪਹਿਲੇ ਇੰਨੇ ਜਿਵੇਂ ਮਾਧਿਅਮ ਨਹੀਂ ਸਨ, ਅੱਜ ਕੱਲ੍ਹ ਜਿਵੇਂ ਬਹੁਤ ਛੇਤੀ ਇੱਕ ਦੂਜੇ ਨੂੰ ਖਬਰਾਂ ਪੁੱਜ ਜਾਂਦੀਆਂ ਨੇ, ਸੋ ਉਹਨਾਂ ਨੂੰ ਪਤਾ ਨਹੀਂ ਸੀ ਲੱਗਿਆ। ਉਹ ਕਹਿੰਦੇ ਪਹਿਲੇ ਇਹ ਦੱਸ ਕਿ ਇਹ ਜਿਹੜੀ ਗੱਦੀ ਹੈ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੀ ਉਹ ਕਿਸ ਨੂੰ ਪ੍ਰਾਪਤ ਹੋਈ ਹੈ? ਗੁਰੂ ਅੰਗਦ, ਤੂੰ ਕਹਿੰਦਾ ਗੁਰੂ ਅੰਗਦ ਦੇਵ ਜੀ ਨੂੰ ਮਿਲੀ ਹੈ, ਤੇ ਫਿਰ ਸ਼੍ਰੀ ਚੰਦ ਜੀ ਦਾ ਕੀ ਹਾਲ ਹੈ? ਦੱਸਣਾ ਕਰ, ਦੁਆਂ ਦੇ ਵਿੱਚੋਂ ਕਿਹਨੂੰ ਇਹ ਗੱਦੀ ਪ੍ਰਾਪਤ ਹੋਈ ਹੈ? ਮੰਜੀ ਤੇ ਬੈਠਣ ਵਾਲੇ ਕੌਣ ਹਨ? ਆਨੰਦ ਕੰਦ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਆਨੰਦ ਦੇਣ ਵਾਲੇ, ਉਹਨਾਂ ਨੇ ਕਿਹਨੂੰ ਆਪਣੀ ਮੰਜੀ ਦਿੱਤੀ ਹੈ?
1: ਸੇਵਕ ਪਾਈ,
0: ਕੀ ਸੁੱਤ ਪੁੱਤਰਾਂ ਨੂੰ ਦਿੱਤੀ, ਕਿ ਸੇਵਕਾਂ ਨੂੰ ਮਿਲੀ ਹੈ, ਕਿਹਨੂੰ ਪ੍ਰਾਪਤ ਹੋਈ ਹੈ? ਕੌਣ ਤਖਤ ਤੇ ਬੈਠਿਆ ਹੈ? ਇਹ ਗੁਰਿਆਈ ਦਾ ਤਖਤ ਕਿਹਨੂੰ ਪ੍ਰਾਪਤ ਹੋਇਆ ਹੈ?
1: ਦੋਹਰਾ ਕਹਿ ਬਾਲਾ ਅੰਗਦ ਗੁਰੂ ਜਹ ਸ਼੍ਰੀ ਨਾਨਕ ਆਪ।
0: ਤਾਂ ਭਾਈ ਬਾਲਾ ਜੀ ਕਹਿਣ ਲੱਗੇ ਕਿ ਇਹ ਗੁਰਿਆਈ ਜੋ ਹੈ ਨਾ, ਇਹ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਆਪ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਦਿੱਤੀ ਹੈ।
1: ਵੈਸੇ ਪੰਚ ਨਲੇਰਤ ਹਰ ਸਿਰ ਨਿਵਾਏ ਦੀ ਥਾਪ।
0: ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਆਪ ਆਪਣੇ ਹੱਥੀ ਪੰਜ ਪੈਸੇ ਤੇ ਨਰੀਅਲ ਲੈ ਕਰਕੇ ਆਪਣਾ ਸੀਸ ਜੋਵੇ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦੇ ਅੱਗੇ ਜਿਹੜਾ ਝੁਕਾ ਦਿੱਤਾ ਹੈ, ਮੱਥਾ ਟੇਕਿਆ, ਇੰਜ ਗੁਰਿਆਈ ਦਿੱਤੀ, ਉਹਨਾਂ ਨੂੰ ਗੁਰੂ ਥਾਪ ਦਿੱਤਾ ਹੈ।
1: ਚੌਪਈ ਜਿਨ ਕੀ ਸਮਤਾ ਹੋਵਹਿ ਕੈਸੇ।
0: ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦੀ ਸਮਤਾ ਕੌਣ ਕਰੇਗਾ, ਯਾਨੀ ਗੁਰੂ ਨਾਨਕ ਦੇਵ ਜੀ ਦੀ ਕੌਣ ਕਰੇਗਾ? ਜਿਨ੍ਹਾਂ ਨੂੰ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਗੁਰਿਆਈ ਦੇ ਦਿੱਤੀ ਹੈ, ਸਾਧ ਸੰਗਤ ਜੀ, ਕਹਿੰਦੇ ਉਹਨਾਂ ਦੀ ਬਰਾਬਰੀ ਭਲਾ ਕੌਣ ਕਰੇਗਾ?
1: ਆਪੇ ਗੁਰੂ ਨਾਨਕ ਜਬ ਐਸੇ।
0: ਜਿਨ੍ਹਾਂ ਨੂੰ ਗੁਰੂ ਨਾਨਕ ਦੇਵ ਜੀ ਨੇ ਆਪ ਆਪਣੇ ਹੱਥੀ ਜਿਹੜਾ ਹੈ ਗੁਰੂ ਥਾਪ ਦਿੱਤਾ ਹੈ। ਕਹਿੰਦੇ ਤੁਸੀਂ ਗੱਲ ਕਰ ਰਹੇ ਹੋ ਕਿਹਨੂੰ ਪ੍ਰਾਪਤ ਹੋਈ ਹੈ, ਇਹ ਸੇਵਕਾਂ ਨੂੰ ਪ੍ਰਾਪਤ ਹੋਈ ਹੈ, ਤੇ ਤੁਸੀਂ ਗੱਲ ਕਰ ਰਹੇ ਹੋ ਕਿ ਉਹਨਾਂ ਦੇ ਪੁੱਤਰ ਨੂੰ ਕੀ ਮਿਲਿਆ, ਅਸੀਂ ਖੋਜ ਕਰਕੇ ਇਹ ਜਿਹੜਾ ਹੈ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਦਰਸ਼ਨ ਕਰਕੇ ਅਸੀਂ ਆਏ ਹਾਂ। ਮਤ ਧੀਰਾ, ਇਹ ਜਾਣਨਾ ਕਰੋ ਕਿ ਅਸੀਂ ਉਹਨਾਂ ਦੀ ਖੋਜ ਕੀਤੀ, ਉਹਨਾਂ ਨੂੰ ਜਿਹੜਾ ਪਰਖਿਆ ਪਰਖਿਆ ਨਾ ਭਾਈ ਬਾਲਾ ਜੀ ਨੇ ਆ ਕੇ, ਕਹਿੰਦੇ ਤਾਂ ਮੈਂ ਤੁਹਾਨੂੰ ਦੱਸ ਰਿਹਾ, ਇਹ ਮਤੀ ਦੇ ਰਿਹਾ ਹਾਂ। ਜਿਵੇਂ ਸਾਧ ਸੰਗਤ ਜੀ, ਕੋਈ ਜਿਹੜਾ ਹੈ ਖਾਨ ਦੇ ਵਿੱਚੋਂ ਹੀਰਾ ਲੱਭਣ ਵਾਲਾ ਮੁਸ਼ਕਤ ਕਰੇ, ਹੀਰਾ ਇੱਕ ਦਿਨ ਲੱਭ ਜਾਂਦਾ, ਇਵੇਂ ਕਹਿੰਦੇ ਮੁਸ਼ਕਤ ਕਰਕੇ ਅਸੀਂ ਜਿਹੜਾ ਹੈ ਖਾਨ ਵਿੱਚੋਂ ਹੀਰਾ ਕੱਢ ਕੇ ਲਿਆਉਂਦਾ ਹੈ, ਪਰ ਅਸਲ ਹੀਰਾ ਧੰਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ, ਉਹ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਵਾਰਿਸ ਕਹਿ ਲਓ, ਉਹੀ ਸਾਧ ਸੰਗਤ ਜੀ ਗੁਰਤਾ ਤੇ ਪਦ ਤੇ ਬੈਠਣ ਵਾਲੇ, ਗੁਰਿਆਈ ਤੇ ਸ਼ੁਭਾਇਮਾਨ ਹੋਣ ਵਾਲੇ ਹਨ।
1: ਸ੍ਰੀ ਚੰਦ ਗੁਰ ਸੰਤਤ ਜਾਣੇ,
0: ਤੇ ਜਿਹੜੇ ਬਾਬਾ ਸ੍ਰੀ ਚੰਦ ਜੀ ਨੇ ਉਹ ਵੀ ਸਤਿਕਾਰਯੋਗ ਗੁਰੂ ਪਾਤਸ਼ਾਹ ਜੀ ਦੇ ਸਪੁੱਤਰ ਹਨ।
1: ਮਾਨਵ ਮਨ ਅਨੁਮਾਨੇ,
0: ਉਹਨਾਂ ਨੂੰ ਵੀ ਜਿਹੜੇ ਨੇ ਲੋਕ ਮੰਨਦੇ ਨੇ, ਸਤਿਕਾਰ ਦਿੰਦੇ ਨੇ, ਪਰ ਗੁਰਿਆਈ ਜੋ ਹੈ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਪ੍ਰਾਪਤ ਹੋਈ ਹੈ, ਉਹਨਾਂ ਦਾ ਵੀ ਮਾਨ ਸਤਿਕਾਰ ਕੀਤਾ ਜਾਂਦਾ ਹੈ, ਤੇ ਜਿਨ੍ਹਾਂ ਨੂੰ ਪਤਾ ਨਹੀਂ ਉਹ ਉਹਨਾਂ ਨੂੰ ਵੀ ਮੰਨਦੇ ਨੇ, ਉਹਨਾਂ ਨੂੰ ਵੀ ਸਤਿਕਾਰ ਦਿੰਦੇ ਹਨ।
1: ਗੁਰੂ ਅੰਗਦ ਕੋ ਗੁਰਤਾ ਦਏ,
0: ਇਵੇਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪ ਗੁਰੂ ਅੰਗਦ ਦੇਵ ਜੀ ਨੂੰ ਗੁਰਿਆਈ ਦੇ ਦਿੱਤੀ ਹੈ।
1: ਨਾਨਕ ਪ੍ਰਗਟਾਏ,
0: ਤੁਸੀਂ ਇੰਜ ਜਾਣੋ ਕਿ ਦੁਤੀ ਨਾਨਕ ਪ੍ਰਗਟਏ, ਆਪ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਇਹ ਦੂਜੇ ਜਾਮੇ ਦੇ ਵਿੱਚ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦੇ ਸਰੂਪ ਦੇ ਵਿੱਚੋਂ ਪ੍ਰਗਟ ਹੋਏ ਹਨ।
1: ਲਾਲੋ ਗਿਰਾ ਲਾਈ,
0: ਇਹ ਬਚਨ ਸੁਣ ਕੇ ਬਾਲਾ ਜੀ ਦੇ ਨਾਲ ਲਾਲੋ ਜੀ ਕਹਿਣ ਲੱਗੇ,
1: ਪਤਰੀ ਹੋਏ ਭਾਈ।
0: ਕਹਿੰਦੇ ਹੇ ਭਾਈ, ਹੁਣ ਵੇਖ ਤੂੰ ਜਿਸ ਪੱਤਰੀ ਦੀ ਗੱਲ ਕਰ ਰਿਹਾ ਨਾ, ਇਹਦੀ ਖੋਣ ਖੋਜ ਕਰਨੀ ਪੈਣੀ ਹੈ, ਮੈਨੂੰ ਚੇਤੇ ਨਹੀਂ ਉਹ ਕਿੱਥੇ ਰੱਖੀ ਹੋਈ ਹੈ। ਕਹਿਣ ਲੱਗੇ ਜੇ ਅਸੀਂ ਭਾਲ ਕਰਾਂਗੇ ਤਾਂ
1: ਇੱਕ ਥਾਈ,
0: ਇੱਕ ਥਾਂ ਤੇ ਬੜੇ ਜਿਹੜੇ ਨੇ ਕਾਗਜ਼ ਰੱਖੇ ਹੋਏ ਹਨ,
1: ਮਿਲੀ ਨਾ ਜਾਣੀ ਜਾਈ,
0: ਤੇ ਮੈਨੂੰ ਪਤਾ ਨਹੀਂ ਜੇ ਉਹਦੇ ਵਿੱਚ ਹੋਵੇਗੀ ਤਾਂ ਠੀਕ ਹੈ, ਨਹੀਂ ਤਾਂ ਮੈਨੂੰ ਪਤਾ ਨਹੀਂ। ਹੋ ਸਕਦਾ ਕਿ ਜਿੱਥੇ ਉਹ ਕਾਗਜ਼ ਰੱਖੇ ਹੋਏ ਨੇ, ਕਾਫੀ ਸਾਰੇ ਜਿਹੜੇ ਨੇ ਉਹ ਕਾਗਜ਼ ਰੱਖੇ ਹੋਏ ਹਨ, ਜਿਵੇਂ ਸਾਧ ਸੰਗਤ ਜੀ ਕਈ ਜਿਹੜੇ ਕੀਮਤੀ ਕਾਗਜ਼ ਹੁੰਦੇ ਸਨ, ਉਹ ਪਟਵਾਰੀ ਵੀ ਸਨ, ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਪਿਤਾ ਸਤਿਗੁਰੂ ਪਟਵਾਰੀਆਂ ਦਾ ਘਰ ਹੈ ਬਾਬਾ ਕਾਲੋ ਜੀ ਦਾ, ਲਾਲੋ ਜੀ ਦਾ, ਕਹਿੰਦੇ ਉਹ ਬੜੇ ਕਾਗਜ਼ ਰੱਖੇ ਹੋਏ ਨੇ, ਤੇ ਉਹਨਾਂ ਦੇ ਵਿੱਚੋਂ ਜੇ ਕਰਕੇ ਅਸੀਂ ਲੱਭੀਏ, ਹੋ ਸਕਦਾ ਉਹ ਜਨਮ ਪੱਤਰੀ ਲੱਭ ਜਾਏਗੀ, ਨਹੀਂ ਤਾਂ ਕਹਿੰਦੇ ਸਾਨੂੰ ਉਹਦੇ ਬਾਰੇ ਪਤਾ ਨਹੀਂ ਹੈ।
1: ਦੋਹਰਾ ਕਹਿ ਬਾਲਾ ਲਾਲੂ ਸੁਨੋ ਤੂੰ ਕਾਲੂ ਕੋ ਪ੍ਰਾਤ।
0: ਤਾਂ ਉਸ ਸਮੇਂ ਭਾਈ ਬਾਲਾ ਜੀ ਕਹਿਣ ਲੱਗੇ, ਹੇ ਭਾਈ ਲਾਲੋ ਜੀ, ਆਪ ਜੀ ਗੁਰੂ ਪਾਤਸ਼ਾਹ ਜੀ ਦੇ ਚਾਚਾ ਜੀ, ਤੇ ਲਾਲੋ ਜੀ ਦੇ ਕਹਿਣ ਲੱਗੇ ਕਿ ਤੁਸੀਂ ਕਾਲੋ ਜੀ ਦੇ ਜਿਹੜੇ ਉਹ ਛੋਟੇ ਭਰਾ ਹੋ, ਗੁਰੂ ਪਾਤਸ਼ਾਹ ਜੀ ਦੇ ਚਾਚਾ ਜੀ ਹੋ।
1: ਜਨਨ ਜਨਕ ਨਾਨਕ ਨਹਿਨ ਤੁਮ ਤੇ ਅਭੈ ਅਗਾਤ।
0: ਹੁਣ ਤਾਂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਜਿਹੜੇ ਜਨਕ ਪਿਤਾ ਭਾਈ ਕਾਲੋ ਜੀ ਨਹੀਂ ਹਨ, ਤੇ ਤੁਸੀਂ ਹੀ ਜਿਹੜੇ ਉਹ ਹੁਣ ਕੋਈ ਸਾਨੂੰ ਰਾਹ ਦੱਸ ਸਕਦੇ ਹੋ, ਤੁਸੀਂ ਵਿਖਾ ਸਕਦੇ ਹੋ, ਤੁਹਾਨੂੰ ਸਭ ਕੁਛ ਪਤਾ ਹੈ। ਉਹ ਤਾਂ ਹੁਣ ਹੈ ਨਹੀਂ, ਸੋ ਅਸੀਂ ਤੁਹਾਡੇ ਕੋਲੋਂ ਹੀ ਪੁੱਛਦੇ ਹਾਂ, ਤੁਸੀਂ ਸਾਡੀ ਸਹਾਇਤਾ ਕਰੋ। ਹੁਣ ਜੇ ਕਰਕੇ ਤੁਸੀਂ ਨਹੀਂ ਦੱਸੋਗੇ ਤਾਂ ਅਸੀਂ ਕਿੱਥੇ ਹੁਣ ਜਾਵਾਂਗੇ, ਇੰਜ ਉਹਨਾਂ ਨੂੰ ਆਖਣਾ ਕੀਤਾ ਹੈ।
1: ਚੌਪਈ ਤੁਮ ਬਿਨ ਕੌਣ ਕਰੇ ਹਮ ਕੰਮ।
0: ਹੁਣ ਤੁਹਾਡੇ ਤੋਂ ਬਗੈਰ ਸਾਡਾ ਕੰਮ ਕਿੰਨੇ ਸਵਾਰਨਾ ਹੈ।
1: ਭਾਉ ਪੱਤਰੀ ਉਠ ਖੋਜੋ ਤਾਮਾ।
0: ਤੁਸੀਂ ਕਿਰਪਾ ਕਰਕੇ ਹੁਣ ਉਹ ਭਾਉ ਪੱਤਰੀ ਪਾਤਸ਼ਾਹ ਮਹਾਰਾਜ ਜੀ ਦੇ ਜਨਮ ਦੀ ਪੱਤਰੀ ਜਿਹੜੀ ਹੈ ਉਹਦੀ ਖੋਜ ਬੀਣ ਕਰੋ, ਸਾਡੇ ਨਾਲ ਉਹਦੀ ਭਾਲ ਕਰੋ।
1: ਬਾਲੇ ਕੀ ਸੁਣ ਗਿਰਾ ਰਸਾਲੂ।
0: ਤਾਂ ਇੰਜ ਬਾਲੇ ਜੀ ਦੇ ਬਚਨ ਸੁਣ ਕਰਕੇ ਕਹਿਣ ਲੱਗੇ,
1: ਆਗਰ ਗ੍ਰਹਿ ਖੋਜਤ ਬਹਾ ਲਾਲੂ।
0: ਉਹ ਤਿਆਰ ਹੋ ਗਏ, ਕਹਿੰਦੇ ਠੀਕ ਹੈ ਚੱਲ ਅਸੀਂ ਰਲ ਮਿਲ ਕਰਕੇ ਹੁਣ ਵੇਖੀਏ ਕਿ ਉਹ ਜਨਮ ਪੱਤਰੀ ਕਿੱਥੇ ਹੈ। ਸੋ ਲਾਲੋ ਜੀ ਤੇ ਇੱਕ ਪਾਸੇ ਸਾਧ ਸੰਗਤ ਜੀ ਭਾਈ ਬਾਲਾ ਜੀ ਤੇ ਇੱਕ ਮਹਾਰਾਜ ਜੀ ਨੇ ਜਿਵੇਂ ਪੰਨੋ ਜੀ ਨੂੰ ਭੇਜਿਆ, ਸਾਰੇ ਰਲ ਮਿਲ ਕਰਕੇ ਜਿੱਥੇ ਉਹ ਕਾਗਜ਼ ਪਏ ਹੋਏ ਸਨ ਉੱਥੇ ਸਾਧ ਸੰਗਤ ਜੀ ਉਹਦੀ ਖੋਜ ਕਰ ਰਹੇ ਨੇ, ਪਾਲ ਕਰ ਰਹੇ ਹਨ। ਜਿਵੇਂ ਬੜੇ ਚਿਰ ਉਹਨਾਂ ਨੇ ਖੋਜ ਕੀਤੀ ਹੈ, ਬਹੁਤ ਚਿਰ ਜਿਹੜੇ ਢੂੰਡਦੇ ਰਹੇ ਪਾਲ ਕੀਤੀ ਹੈ, ਤਾਂ ਜੀ ਹਾਂ ਪੰਜ ਦਿਨ ਬਤੀਤ ਹੋ ਗਏ। ਪੰਜ ਦਿਨਾਂ ਬਾਅਦ ਉਹ ਸਾਧ ਸੰਗਤ ਜੀ ਪੱਤਰੀ ਪ੍ਰਗਟ ਹੋਈ ਹੈ, ਉਹ ਲੱਭ ਗਈ ਹੈ।
1: ਲਾਲੂ ਨਾ ਕਰ ਬਾਲਾ।
0: ਜਦੋਂ ਇੰਜ ਲੱਭਣਾ ਕੀਤੀ ਮੁਸ਼ਕਤ, ਪੰਜ ਦਿਨ ਉਹਦੀ ਜਿਹੜੀ ਹੈ ਖੋਜ ਕਰਦੇ ਰਹੇ, ਪੰਜਵੇਂ ਦਿਨ ਪ੍ਰਾਪਤ ਹੋਈ ਤਾਂ ਬਾਲਾ ਜੀ ਨੂੰ ਲਾਲੋ ਜੀ ਨੇ ਦੇ ਦਿੱਤੀ ਹੈ। ਤੇ ਭਾਈ ਬਾਲਾ ਜੀ ਨੇ ਉਹ ਗੁਰੂ ਕਾ ਪਿਆਰਾ ਜਿਹੜਾ ਪੰਨੂ ਲਾਲਾ ਸਿੱਖ ਆਇਆ ਸੀ ਨਾ ਗੁਰੂ ਕਾ ਪਿਆਰਾ, ਉਹਨੂੰ ਉਹਨਾਂ ਨੇ ਦੇ ਦਿੱਤੀ ਹੈ। ਭਾਈ ਬਾਲਾ ਜੀ ਨੂੰ ਉਹਨਾਂ ਨੇ ਦਿੱਤੀ, ਉਹਨਾਂ ਨੇ ਗੁਰੂ ਕੇ ਸਿੱਖ ਨੂੰ ਸਤਿਕਾਰ ਵਜੋਂ ਉਹ ਜਨਮ ਪੱਤਰੀ ਜਿਹੜੀ ਹੈ ਉਹ ਫੜਾਈ ਹੈ। ਪੰਨੂ ਲੈ ਕਰਕੇ ਗੁਰੂ ਸਾਹਿਬ ਮਹਾਰਾਜ ਜੀ ਦੀ ਜਨਮ ਪੱਤਰੀ ਹੱਥ ਵਿੱਚ ਫੜ ਕਰਕੇ ਬੜਾ ਖੁਸ਼ ਹੋਇਆ ਜੀ, ਤੇ ਉਸ ਸਮੇਂ ਕਹਿਣ ਲੱਗਾ,
1: ਬਾਲੇ ਚਲੀਏ ਸੰਗ ਹਮਾਰੇ।
0: ਕਿ ਹੇ ਭਾਈ ਬਾਲਾ ਜੀ ਹੁਣ ਆਓ ਅਸੀਂ ਆਪਸ ਦੇ ਵਿੱਚ ਰਲ ਮਿਲ ਕਰਕੇ ਇਹ ਪੱਤਰੀ ਜਿਹੜੀ ਹੈ ਇਹ ਲੈ ਕਰਕੇ ਗੁਰੂ ਪਾਤਸ਼ਾਹ ਜੀ ਦੇ ਕੋਲ ਚੱਲਣਾ ਕਰੀਏ। ਜਦੋਂ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਇਸ ਪੱਤਰੀ ਦੇ ਦਰਸ਼ਨ ਕਰਨਗੇ ਨਾ, ਇਸ ਜਨਮ ਪੱਤਰੀ ਦੇ, ਉਹ ਬੜੇ ਖੁਸ਼ ਹੋਣਗੇ। ਤੁਸੀਂ ਵੀ ਸਾਡੇ ਨਾਲ ਆਓ, ਇੰਜ ਬਾਲਾ ਜੀ ਨੂੰ ਕਿਹਾ, ਦੋਵੇਂ ਸਿੱਖ ਤਿਆਰ ਹੋਏ ਹਨ। ਜੀ ਹਾਂ ਇਹ ਪੱਤਰੀ ਨੂੰ ਵੇਖ ਕਰਕੇ ਮਹਾਰਾਜ ਜੀ ਬੜੇ ਜਿਹੜੇ ਨੇ ਉਹ ਪ੍ਰਸਿੱਜੇ ਜਾਣਗੇ, ਯਾਨੀ ਖੁਸ਼ ਹੋਣਗੇ। ਮਹਾਰਾਜ ਜੀ ਦੀ ਜਿਹੜੀ ਹੈ ਉਹ ਖੁਸ਼ੀ ਦੀ ਕੋਈ ਸੀਮਾ ਨਹੀਂ ਹੋਵੇਗੀ, ਪਰਉਪਕਾਰੀ ਸਤਿਗੁਰੂ ਜੀ ਸਾਡੇ ਤੇ ਵੀ ਪਰਉਪਕਾਰ ਕਰਨਗੇ। ਇੰਜ ਇੱਕ ਦੂਜੇ ਨਾਲ ਬਚਨ ਕਰਕੇ ਸਾਧ ਸੰਗਤ ਜੀ ਉਹ ਬੜੇ ਖੁਸ਼ ਹੋਏ ਨੇ, ਤੇ ਸੁਣ ਕਰਕੇ ਬਾਲਾ ਜੀ ਕਹਿਣ ਲੱਗੇ,
1: ਭਰਤ ਸੁਖਨ ਮਮ ਸਾਨੀ।
0: ਕਹਿੰਦੇ ਇਹ ਤਾਂ ਕਹਿੰਦੇ ਬਹੁਤ ਹੀ ਸੁੱਖਾਂ ਦਾ ਸਮਾਂ ਜਿਹੜਾ ਹੈ ਮੇਰੇ ਲਈ ਲੈ ਕਰਕੇ ਆਇਆ ਹੈ।
1: ਜੁਗਲ ਸੰਗ ਮਗ ਮਾਹੀ।
0: ਇੰਜ ਇੱਕ ਦੂਜੇ ਦੇ ਨਾਲ ਬਾਣੀ ਭਨਤ ਸੁਖਨ, ਪ੍ਰੇਮ ਦੇ ਸੁੱਖਾਂ ਦੇ ਬੋਲ ਇੱਕ ਦੂਜੇ ਦੇ ਤਾਈ ਸਾਧ ਸੰਗਤ ਜੀ ਬੋਲਦੇ ਹੋਏ, ਜਿਹੜਾ ਦੋਵਾਂ ਨੇ ਰਲ ਮਿਲ ਕਰਕੇ ਪੈਂਡਾ ਤੈਅ ਕੀਤਾ ਹੈ, ਹੁਣ ਤਲਵੰਡੀ ਤੋਂ ਖਡੂਰ ਸਾਹਿਬ ਜਾਣ ਲਈ ਤਿਆਰ ਹੋਏ, ਰਵਾਨਾ ਹੋਏ ਹਨ। ਦੋਵੇਂ ਹੀ ਭਾਈ ਬਾਲਾ ਤੇ ਭਾਈ ਪੰਨੂ ਮਿਲ ਕਰਕੇ ਖਡੂਰ ਸਾਹਿਬ ਜੀ ਦੀ ਦਿਸ਼ਾ ਦੇ ਵੱਲ ਤੁਰਨ ਲੱਗੇ ਹਨ। ਜਦੋਂ ਸਾਧ ਸੰਗਤ ਜੀ ਜਾਣ ਲੱਗੇ ਸੀ ਨਾ, ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਜਿਹੜੇ ਸਤਿਕਾਰਯੋਗ ਚਾਚਾ ਜੀ ਲਾਲੋ ਜੀ ਨੇ ਉਸ ਸਮੇਂ ਸਤਿਕਾਰ ਦੇ ਵਜੋਂ ਪੰਜ ਪੈਸੇ ਤੇ ਇੱਕ ਨਰੀਅਲ ਜਿਹੜਾ ਹੈ ਉਹ ਦਿੱਤਾ ਹੈ, ਕਿਹਾ ਕਿ ਇਹ ਸਾਡੇ ਵੱਲੋਂ ਗੁਰੂ ਸਾਹਿਬ ਜੀ ਨੂੰ ਇਹ ਦੇ ਕਰਕੇ ਮੱਥਾ ਟੇਕਣਾ ਕਰੋ।
1: ਭੇਟ ਦੀ ਬੋਲਿਓ ਮੁਖ ਤੇ ਫੇਰ।
0: ਕਹਿਣ ਲੱਗੇ ਕਿ ਸਾਡੇ ਵੱਲੋਂ ਗੁਰੂ ਸਾਹਿਬ ਜੀ ਨੂੰ ਭੇਟਾ ਹੈ, ਇਹ ਭੇਟਾ ਦੇ ਕਰਕੇ ਆਪ ਜੀ ਗੁਰੂ ਸਾਹਿਬ ਜੀ ਦੇ ਜਿਹੜੇ ਨੇ ਉਹ ਸਾਡੇ ਵੱਲੋਂ ਆਪ ਜੀ ਦਰਸ਼ਨ ਕਰੋ, ਸਾਡੇ ਵੱਲੋਂ ਉਹਨਾਂ ਨੂੰ ਮੱਥਾ ਟੇਕਣਾ ਕਰੋ। ਇਹ ਸਾਧ ਸੰਗਤ ਜੀ ਰੀਤੀ ਹੁੰਦੀ ਹੈ ਗੁਰੂ ਘਰ ਜੇ ਕਰਕੇ ਆਉਣਾ ਹੈ ਗੁਰੂ ਦੇ ਦਰਸ਼ਨ ਕਰਨੇ ਨੇ ਨਾ, ਇਹ ਕਦੇ ਵੀ ਖਾਲੀ ਹੱਥ ਨਹੀਂ ਆਉਣਾ ਚਾਹੀਦਾ। ਇਹ ਕਿਹਾ ਜਾਂਦਾ ਇੱਕ ਧੀ ਦਾ ਘਰ ਹੋਵੇ, ਇੱਕ ਸਾਧ ਸੰਗਤ ਜੀ ਗੁਰੂ ਦਾ ਘਰ ਹੋਵੇ, ਖਾਲੀ ਹੱਥ ਨਹੀਂ ਜਾਣਾ ਚਾਹੀਦਾ। ਜੇ ਗੁਰੂ ਦੇ ਘਰ ਆਉਣਾ ਤਾਂ ਭਾਵੇਂ ਸ਼ਰਧਾ ਦੇ ਨਾਲ, ਸ਼ਰਧਾ ਦੀ ਝੋਲੀ ਭਰ ਕੇ ਲਿਆ ਗੁਰੂ ਪਾਤਸ਼ਾਹ ਜੀ ਨੂੰ ਆਪਣੀ ਸ਼ਰਧਾ ਹੀ ਜਿਹੜੀ ਹੈ ਆਪਣੀ ਪਾਵਣਾ ਹੀ ਜਿਹੜੀ ਹੈ ਪਾਵਣਾ ਦੇ ਸਹਿਤ ਮਹਾਰਾਜ ਜੀ ਨੂੰ ਜੇ ਕਰਕੇ ਕੋਈ ਅਧਿਕ ਕੌੜੀ ਭਾਈ ਗੁਰਦਾਸ ਜੀ ਕਹਿੰਦੇ ਨੇ ਭਾਵਨੀ ਭਗਤ ਪਾਏ ਕੌੜੀ ਅਗਰ ਭਾਗ ਰੱਖੇ ਤਾਹੇ ਗੁਰੂ ਸਰਬ ਨਿਧਾਨ ਦਾਨ ਦੇਤ ਹੈ ਸਤਿਗੁਰ ਦਇਆ ਨਿਧ ਮਹਿਮਾ ਅਗਾਧ ਬੋਧ ਨਮੋ ਨਮੋ ਨਮੋ ਨਮੋ ਨੇਤ ਨੇਤ ਨੇਤ ਹੈ। ਮਹਾਰਾਜ ਜੀ ਦੀ ਕੀ ਮਹਿਮਾ ਦੱਸੀਏ, ਇਹ ਤਾਂ ਮਹਾਰਾਜ ਜੀ ਕਿਸੇ ਦੇ ਇੱਕ ਕਾਈ ਦੀ ਕਾ ਦੇ ਪੰਡ ਨਾਲ ਹੀ ਛੇਵੇਂ ਪਾਤਸ਼ਾਹ ਜੀ ਰੀਝ ਗਏ। ਕੋਈ ਰੀਝਦਾ ਜੀ ਕਿਸੇ ਨੂੰ ਕਾ ਦਿਓ ਕੋਈ ਰੀਝ ਸਕਦਾ? ਮਹਾਰਾਜ ਜੀ ਅੱਧੀ ਕੌੜੀ ਨਾਲ ਪੰਜਵੇਂ ਪਾਤਸ਼ਾਹ ਜੀ ਨੇ ਕਿਸੇ ਨੂੰ ਲੋਕ ਪਰਲੋਕ ਦਾ ਸੁੱਖ ਦਿੱਤਾ ਸੀ। ਸੋ ਸ਼ਰਧਾ ਦੇ ਨਾਲ ਕੁਛ ਪੇਟਾ ਕੀਤਾ ਗਿਆ, ਉਹ ਸਾਧ ਸੰਗਤ ਜੀ ਕਈ ਗੁਣਾ ਵੱਧ ਸਾਨੂੰ ਫਲ ਦੇ ਦਿੰਦਾ ਹੈ। ਸੋ ਇਵੇਂ ਗੁਰੂ ਕੋਲ ਜਾਣਾ ਤਾਂ ਸ਼ਰਧਾ ਦੇ ਨਾਲ ਜਾਣਾ ਤੇ ਕੁਛ ਨਾ ਕੁਛ ਦੇਣਾ। ਜੇ ਸਾਧ ਸੰਗਤ ਜੀ ਇੰਨੀਆਂ ਸੰਗਤਾਂ ਤਖ਼ਤ ਸਚਖੰਡ ਸ਼੍ਰੀ ਹਜ਼ੂਰ ਸਾਹਿਬ ਜੀ ਦੇ ਦਰਸ਼ਨ ਕਰਨ ਆਉਂਦੀਆਂ ਨੇ ਤੇ ਵੇਖੋ ਜਦੋਂ ਗੁਰਮੁਖਾਂ ਨੂੰ ਪਤਾ ਲੱਗਦਾ ਕਿ ਉਹ ਜਾਣ ਵਾਲੇ ਨੇ ਤੇ ਉਹ ਕਹਿੰਦੇ ਸਾਡੇ ਤੋਂ ਜਾਣਾ ਨਹੀਂ ਆਉਂਦਾ, ਸਾਡੇ ਥਾਂ ਤੇ ਅਰਦਾਸ ਕਰਾਇਓ, ਆਹ ਭੇਟਾਵਾਂ ਮਹਾਰਾਜ ਜੀ ਨੂੰ ਦੇਣਾ ਕਰਿਓ। ਸਾਧ ਸੰਗਤ ਜੀ ਇਹਦੇ ਨਾਲ ਉਹਨਾਂ ਦੀ ਵੀ ਹਾਜ਼ਰੀ ਲੱਗ ਜਾਂਦੀ ਹੈ ਗੁਰੂ ਘਰ। ਸੋ ਬੜੇ ਪ੍ਰੇਮ ਦੇ ਨਾਲ ਕਿਹਾ ਕਿ ਮਹਾਰਾਜ ਜੀ ਨੂੰ ਮੇਰੇ ਵੱਲੋਂ ਇਹ ਜਿਹੜਾ ਪੰਜ ਪੈਸੇ ਆਪ ਜੀ ਨਰੀਅਲ ਜਿਹੜਾ ਹੈ ਦੇਣਾ ਕਰੋ। ਨਰੀਅਲ ਨੂੰ ਬੜਾ ਸ਼ੁਭ ਮੰਨਿਆ ਜਾਂਦਾ। ਇੱਥੇ ਵੀ ਵੇਖੋ ਕਿਵੇਂ ਜਿਹੜੀਆਂ ਸੰਗਤਾਂ ਦੂਰ ਦੁਰਾਡਿਆਂ ਤੋਂ ਆਉਂਦੀਆਂ ਨੇ ਉਹ ਵੀ ਮਹਾਰਾਜ ਜੀ ਨੂੰ ਨਰੀਅਲ ਰੱਖਦੇ ਨੇ। ਇਹਦਾ ਅਰਥ ਹੁੰਦਾ ਹੈ, ਇਹਦਾ ਅਰਥ ਹੁੰਦਾ ਕਿ ਆਪਣਾ ਅਹੰਕਾਰ ਗੁਰੂ ਦੇ ਚਰਣੀ ਰੱਖਣਾ। ਨਰੀਅਲ ਜਿਹੜਾ ਵੇਖੋ ਸਾਧ ਸੰਗਤ ਜੀ, ਜਿਵੇਂ ਸਾਡੀ ਜਿਹੜੀ ਹੈ ਨਾ ਇਹ ਸਿਰ ਦੀ ਬਣਾਉਟ ਹੈ, ਜੇ ਆਪਾਂ ਵੇਖੀਏ ਤਾਂ ਇਹ ਸਾਡੀ ਜਿਹੜੀ ਖੋਪੜ ਹੈ ਇਵੇਂ ਹੀ ਜਿਹੜਾ ਨਾਰੀਅਲ ਸਖਤ ਹੁੰਦਾ ਅਤੇ ਇਹਦੇ ਵਿੱਚ ਫਿਰ ਮੈਦਾ ਹੈ। ਮੈਦਾ ਕੀ ਹੈ? ਸਾਡਾ ਦਿਮਾਗ। ਉਹ ਨਰਮ ਜਾਏ ਇਵੇਂ ਨਾਰੀਅਲ ਨਾ ਉੱਥੋਂ ਕਠੋਰ ਹੈ, ਸਖਤ ਹੈ ਅਤੇ ਅੰਦਰੋਂ ਜਿਹੜਾ ਨਰਮ ਹੈ। ਇਸ ਲਈ ਇਹ ਨਾਰੀਅਲ ਜਿਹੜਾ ਗੁਰੂ ਨੂੰ ਤਾਂ ਦਿੱਤਾ ਜਾਂਦਾ, ਇਹਦਾ ਅਰਥ ਹੁੰਦਾ ਕਿ ਆਪਣਾ ਸਿਰ ਦੇਣਾ। ਸੋ ਇਵੇਂ ਸਾਧ ਸੰਗਤ ਜੀ ਆਪਣੀ ਸ਼ਰਧਾ ਪ੍ਰਗਟ ਕਰਨ ਦੇ ਲਈ ਇਹ ਫਲ ਦਿੱਤਾ ਜਾਂਦਾ ਹੈ। ਉਹਨਾਂ ਨੇ ਦਿੱਤਾ ਕਿਹਾ ਕਿ ਮੇਰੇ ਵੱਲੋਂ ਗੁਰੂ ਨੂੰ ਮੱਥਾ ਟੇਕਣਾ ਕਰੋ ਤੇ ਮੇਰੇ ਵੱਲੋਂ ਸੰਦੇਸ਼ਾ ਵੀ ਦਿਓ ਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਦੱਸਣਾ ਕਰੋ। ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਆਪ ਜੀ ਦੇ ਵਿੱਚ ਰੱਤੀ ਮਾਤਰ ਵੀ ਕੋਈ ਦੋਸ਼ ਨਹੀਂ, ਆਪ ਜੀ ਪਰੇ ਹੋ ਦੋਸ਼ਾਂ ਤੋਂ। ਮੇਰੇ ਵੱਲੋਂ ਇਹ ਬੇਨਤੀ ਲਾਓ ਕਿ ਸ਼੍ਰੀ ਚੰਦ ਜੀ ਉਹ ਮੇਰੀ ਭਤੀਜੇ ਹਨ, ਉਹਨਾਂ ਤੇ ਗੁੱਸਾ ਨਾ ਕਰੋ। ਜੇ ਕਰਕੇ ਉਹਨਾਂ ਨੇ ਮੱਥਾ ਨਹੀਂ ਟੇਕਿਆ ਆਪ ਜੀ ਨੂੰ ਕੋਈ ਗੱਲ ਨਹੀਂ, ਉਹਨਾਂ ਤੇ ਗੁੱਸਾ ਨਾ ਮਨਾਉਣਾ ਕਰੋ। ਜਿਵੇਂ ਇਹ ਧਰਤੀ ਜੋ ਹੈ ਨਾ ਇਹ ਸ਼ਿਮਾ ਕਰ ਦਿੰਦੀ ਹੈ, ਧਰਤੀ ਦਾ ਬਹੁਤ ਵੱਡਾ ਗੁਣ ਹੈ ਸਾਧ ਸੰਗਤ ਜੀ ਸਾਰਿਆਂ ਨੂੰ ਸ਼ਿਮਾ ਕਰਨਾ। ਕਿਵੇਂ? ਕੋਈ ਇਸ ਧਰਤੀ ਦੇ ਵਿੱਚ ਨਾ ਜ਼ਮੀਨ ਮਿੱਟੀ ਜਿਹੜੀ ਹੈ ਧਰਤੀ ਨੂੰ ਪੱਟ ਦਿੰਦਾ ਅਤੇ ਕੋਈ ਸਾਧ ਸੰਗਤ ਜੀ ਮਿੱਟੀ ਪਾ ਦਿੰਦਾ, ਕੋਈ ਰੁੱਖ ਲਾ ਦਿੰਦਾ, ਕੋਈ ਸਾਧ ਸੰਗਤ ਜੀ ਇੱਥੇ ਕੂੜਾ ਸੁੱਟ ਦਿੰਦਾ, ਧਰਤੀ ਸਾਰਿਆਂ ਨੂੰ ਇੱਕ ਸਮਾਨ ਜਿਹੜਾ ਹੈ ਰੱਖਦੀ ਹੈ। ਸੋ ਇਵੇਂ ਕਹਿੰਦੇ ਗੁਰੂ ਦਾ ਸੁਭਾਵ ਹੈ ਉਹ ਸਾਰਿਆਂ ਦੇ ਪ੍ਰਤੀ ਇੱਕੋ ਜਿਹਾ ਹੈ, ਉਹ ਸਾਰਿਆਂ ਨੂੰ ਸ਼ਿਮਾ ਦਾ ਦਾਨ ਦੇਣ ਵਾਲਾ ਬਖਸ਼ਣ ਵਾਲਾ ਹੈ। ਮੇਰੇ ਵੱਲੋਂ ਕਹਿੰਦੇ ਸ਼੍ਰੀ ਚੰਦ ਜੀ ਨੂੰ ਬਖਸ਼ਣਾ ਕਰੋ, ਇਹ ਬੇਨਤੀ ਤੁਸੀਂ ਜਾ ਕਰਕੇ ਲਾਉਣੀ ਹੈ।
1: ਬਾਲੇ ਬਹਰੋ ਬਚਨ ਉਚਾਰਾ,
0: ਤਾਂ ਇਹ ਬਚਨ ਸੁਣ ਕਰਕੇ ਆਪਣੇ ਭਤੀਜੇ ਦੀ ਗੱਲ ਚਲਾਈ ਨਾ। ਹੁਣ ਲਾਲੋ ਜੀ ਨੇ ਕਿਹਾ ਕਿ ਸ਼੍ਰੀ ਚੰਦ ਜੀ ਤੇ ਗੁੱਸਾ ਨਾ ਕਰੋ, ਉਹਨਾਂ ਨੂੰ ਬਖਸ਼ਣਾ ਕਰੋ, ਤਾਂ ਭਾਈ ਬਾਲਾ ਜੀ ਕਹਿਣ ਲੱਗੇ ਹਨ
1: ਸ਼੍ਰੀ ਅੰਗਦ ਨਾਨਕ ਅਵਤਾਰਾ,
0: ਕਹਿੰਦੇ ਤੁਸੀਂ ਹੁਣ ਜਾਣਿਆ ਨਹੀਂ ਇਹ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਸਾਖਿਆਤ ਅਵਤਾਰੀ ਹਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ। ਇਹਨਾਂ ਦੇ ਵਿੱਚ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਵਿੱਚ ਕੋਈ ਭੇਦ ਨਹੀਂ ਹੈ।
1: ਪੰਜ ਦੁੱਖ ਨਹਿ ਤਿਨ ਮਹਿ ਪਾਵਹਿ,
0: ਇਹ ਜਿਹੜੇ ਪੰਜ ਦੁੱਖ ਨੇ ਨਾ ਇਹ ਵਿਕਾਰ ਆਦਿਕ ਇਹ ਤਾਂ ਉਹਨਾਂ ਤੋਂ ਕੋਸੋਂ ਦੂਰ ਨੇ, ਇਹਨਾਂ ਪੰਜਾਂ ਤੋਂ ਇਹ ਵਿਸ਼ਿਆਂ ਤੋਂ ਇਹਨਾਂ ਦੋਸ਼ਾਂ ਤੋਂ ਉਹ ਪਰੇ ਹਨ।
1: ਨਿਕਟ ਤਰਨ ਜਿਉਂ ਤੇ ਮਰਨ ਆਵਹਿ,
0: ਉਹਨਾਂ ਦੇ ਸਾਧ ਸੰਗਤ ਜੀ ਨੇੜੇ ਜਿਹੜੇ ਦੋਸ਼ ਨਹੀਂ ਆ ਸਕਦੇ, ਵਿਕਾਰ ਨਹੀਂ ਆ ਸਕਦੇ, ਉਹਨਾਂ ਨੂੰ ਕੋਈ ਗੱਲ ਦਾ ਅਹੰਕਾਰ ਮਾਨ ਅਭਿਮਾਨ ਉਹਨਾਂ ਨੇ ਸਭ ਕੁਛ ਛੱਡ ਦੇਣਾ ਕੀਤਾ। ਸੂਰਜ ਦੇ ਨੇੜੇ ਕਦੇ ਸੁਣਿਆ ਹਨੇਰਾ ਆ ਸਕਦਾ ਹੈ? ਕਦੇ ਨਹੀਂ ਜੇ ਆ ਸਕਦਾ। ਜਿਵੇਂ ਹਨੇਰਾ ਸੂਰਜ ਦੇ ਨੇੜੇ ਨਹੀਂ ਆ ਸਕਦਾ, ਇਵੇਂ ਗੁਰੂ ਸਾਹਿਬ ਜੀ ਦੇ ਮਨ ਦੇ ਵਿੱਚ ਐਸੀ ਜਿਹੜੀ ਕੋਈ ਭਾਵਨਾ ਹੈ ਉਹ ਨੇੜੇ ਨਹੀਂ ਆਉਂਦੀ ਹੈ।
1: ਸਮਦਮ ਜੋ ਤਨ ਗਿਆਨ ਸੁਹਾਵਹਿ,
0: ਉਹ ਗਿਆਨ ਦੇ ਨਾਲ ਪਰਿਪੂਰਨ ਹਨ, ਸਮਦਮ ਆਦਿਕ ਸਾਧਨਾ ਦੇ ਨਾਲ ਪਰਿਪੂਰਨ ਹਨ। ਉਹਨਾਂ ਦੇ ਲਈ ਉਸਤਤ ਨਿੰਦਿਆ ਸਾਧ ਸੰਗਤ ਜੀ ਸਾਰੇ ਇੱਕੋ ਜਿਹੇ ਹਨ, ਉਹਨਾਂ ਨੂੰ ਮਾਨ ਅਪਮਾਨ ਜਿਹੜਾ ਹੈ ਉਹ ਨਹੀਂ ਲੱਗਦਾ ਹੈ, ਉਹ ਨਹੀਂ ਮਨਾਉਂਦੇ ਹਨ।
1: ਭਗਤ ਜਗਤ ਵਿੱਚ ਤਾਵਹੇ,
0: ਉਹ ਤਾਂ ਸਾਧਸੰਗ ਜੀ ਭਗਤੀ ਦੇ ਨਾਲ ਭਰੇ ਹੋਏ ਹਨ। ਆਤਪ ਭਗਤ ਭਗਤੀ ਦਾ ਪ੍ਰਕਾਸ਼ ਕਰਨ ਦੇ ਲਈ ਆਏ ਨੇ। ਜਗਤ ਵਿਦਤਾਵ ਹੈ, ਇਸ ਸੰਸਾਰ ਦੇ ਵਿੱਚ ਨਿਰੋਲ ਭਗਤੀ ਦੀ ਗੱਲ ਚਲਾਉਣ ਲਈ, ਲੋਕਾਂ ਨੂੰ ਪਰਮੇਸ਼ਰ ਦੀ ਵਾਹਿਗੁਰੂ ਅਕਾਲ ਪੁਰਖ ਜੀ ਦੇ ਭਗਤੀ ਦੇ ਵਿੱਚ ਰੰਗਾਉਣ ਦੇ ਲਈ, ਉਹਨਾਂ ਨਾਲ ਜੁੜਨ ਲਈ ਆਏ ਨੇ। ਉਹਨਾਂ ਦੇ ਮਨ ਵਿੱਚ ਕੋਈ ਜਿਹੜਾ ਦਵੈਸ਼ ਪੁਣਾ ਨਹੀਂ ਹੈ। ਸੋ ਇੰਜ ਪੱਤਰੀ ਲੈ ਕਰਕੇ, ਜਨਮ ਪੱਤਰੀ ਲੈ ਕਰਕੇ, ਇੱਕ ਭਾਈ ਬਾਲਾ ਜੀ ਤੇ ਦੂਜਾ ਗੁਰੂ ਕਾ ਪਿਆਰਾ ਪੰਨੂ ਲਾਲ ਦੋਵੇਂ ਤੁਰੇ ਹਨ। ਸਾਰਾ ਜਿਹੜਾ ਮਾਰਗ ਪੰਥ ਉਲਾਂਗ ਕਰਕੇ ਚੱਲ ਕਰਕੇ ਹੁਣ ਖਡੂਰ ਸਾਹਿਬ ਜੀ ਦੇ ਧਰਤੀ ਤੇ ਆ ਪੁੱਜੇ ਨੇ। ਗੁਰੂ ਪਾਤਸ਼ਾਹ ਕਿਰਪਾਲੂ ਸਤਿਗੁਰੂ ਦੇਵ ਜੀ ਦੇ ਕੋਲ ਆਏ ਹਨ। ਧੰਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਖਡੂਰ ਸਾਹਿਬ ਜੀ ਦੇ ਧਰਤੀ ਤੇ ਵਿਰਾਜਮਾਨ ਨੇ। ਬਾਲਾ ਜੀ ਚੱਲ ਕਰਕੇ ਆਏ, ਆ ਕਰਕੇ ਮੱਥਾ ਟੇਕਿਆ ਹੈ। ਦੋਵੇਂ ਗੁਰੂ ਕੇ ਸਿੱਖਾਂ ਨੇ ਮੱਥਾ ਟੇਕ ਕਰਕੇ ਬੇਨਤੀ ਕੀਤੀ ਹੈ।
1: ਹਿਰਦੇ ਪ੍ਰਸਿੱਧੇ ਸਤਿਗੁਰੂ ਕਹਿ ਰਹਿ ਚਿਤ ਗੋਬਿੰਦ।
0: ਤੇ ਉਸ ਸਮੇਂ ਮਹਾਰਾਜ ਜੀ ਬੜੇ ਖੁਸ਼ ਹੋ ਗਏ ਕਿ ਪੱਤਰੀ ਲੈ ਕਰਕੇ ਆ ਗਏ। ਜਾਣੀ ਜਾਣ ਨੇ ਹੱਥ ਵਿੱਚ ਵੇਖਿਆ ਕਿ ਉਹੀ ਪੱਤਰੀ ਹੈ, ਤੇ ਬੜੇ ਖੁਸ਼ ਹੋ ਕਰਕੇ ਕਹਿਣ ਲੱਗੇ, ਰਹਿ ਚਿਤ ਗੋਬਿੰਦ। ਭਾਈ ਤੁਹਾਡਾ ਮਨ, ਤੁਹਾਡਾ ਚਿੱਤ ਗੋਬਿੰਦ ਪਰਮੇਸ਼ਰ ਵਾਹਿਗੁਰੂ ਜੀ ਦੇ ਨਾਲ ਜਿਹੜਾ ਹੈ ਉਹ ਲੱਗਿਆ ਰਹੇ। ਬੜੀ ਖੁਸ਼ੀ ਕੀਤੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਨੇ ਭਾਈ ਬਾਲਾ ਜੀ ਤੇ।
1: ਪੱਤਰੀ ਆਪਣੇ ਕਰ ਲੀਨੀ,
0: ਤੇ ਫਿਰ ਉਹ ਪੱਤਰੀ ਜਿਹੜੀ ਉਹਨਾਂ ਕੋਲੋਂ ਆਪਣੇ ਹੱਥ ਵਿੱਚ ਲਈ ਹੈ, ਜਨਮ ਪੱਤਰੀ, ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੀ ਜਨਮ ਪੱਤਰੀ ਹੱਥ ਵਿੱਚ ਲੈ ਕਰਕੇ ਵੇਖਦੇ ਨੇ, ਉਹਦੇ ਦਰਸ਼ਨ ਕਰਦੇ ਹਨ। ਤੇ ਸਾਧ ਸੰਗਤ ਜੀ ਪਹਿਲੇ ਬੜੇ ਸਤਿਕਾਰ ਦੇ ਨਾਲ ਸੀਸ ਚੜਾਈ, ਆਪਣਾ ਸਿਰ ਲਾਇਆ। ਕਾਰਨ ਸਾਧ ਸੰਗਤ ਜੀ ਉਸ ਪਿਆਰੇ ਦੀਆਂ ਉਹਦੇ ਵਿੱਚ ਗੱਲਾਂ ਨੇ, ਉਸ ਪਿਆਰੇ ਦੇ ਉਹਦੇ ਵਿੱਚ ਸਾਰੇ ਜਿਹੜੇ ਨੇ ਗੁਣ ਲਿਖੇ ਹੋਏ ਨੇ। ਸੋ ਬੜਾ ਸਤਿਕਾਰ ਕੀਤਾ, ਆਪਣਾ ਸਿਰ ਲਾਇਆ ਹੈ। ਤੇ ਹਿਰਦੇ ਵਿੱਚ ਬੜੀ ਭਾਵਨਾ ਆ ਗਈ, ਮਨ ਗਦਗਦ ਹੋ ਗਿਆ। ਹੱਥ ਵਿੱਚੋਂ ਜਨਮ ਪੱਤਰੀ ਲੈ ਕਰਕੇ ਬੜੇ ਖੁਸ਼ ਹੋਏ ਹਨ। ਕਹਿੰਦੇ ਤੁਸੀਂ ਗੁਰੂ ਕੇ ਪਿਆਰੇ, ਤੁਹਾਡੇ ਤੇ ਕੁਰਬਾਨ ਜਾਈਏ, ਤੁਸੀਂ ਸਾਨੂੰ ਅੱਜ ਇਸ ਪੱਤਰੀ ਦੇ ਰਾਹੀਂ ਗੁਰੂ ਪਾਤਸ਼ਾਹ ਜੀ ਦੇ ਦਰਸ਼ਨ ਕਰਵਾਤੇ। ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਹੋ ਗਏ। ਸਾਧ ਸੰਗਤ ਜੀ ਵੇਖੋ, ਜਿਸ ਦਾ ਚਿੱਤ ਜਿਸ ਨਾਲ ਲੱਗਿਆ ਰਹਿੰਦਾ ਨਾ, ਜੇ ਉਹਦੀ ਵਸਤੂ ਹੱਥ ਵਿੱਚ ਲਈਏ, ਉਹ ਉਹਦੇ ਕੋਲ ਧਿਆਨ ਚਲਾ ਜਾਂਦਾ। ਕੋਈ ਕਰਦਾ ਜੀ ਵੇਖੋ ਤੇ ਇੱਕ ਆਵਾ ਜਾਈ ਦਾ ਚੱਕਰ ਹੈ ਨਾ, ਤੇ ਕੋਈ ਕਰਦਾ ਜੀ ਚਲਾ ਗਿਆ ਛੱਡ ਕੇ, ਉਹਦੀ ਕੋਈ ਵਸਤੂ ਹੈ ਉਹ ਅਚਨਚੇਤ ਹੱਥ ਵਿੱਚ ਆ ਜਾਵੇ ਤੇ ਉਹਦੀ ਯਾਦ ਆ ਜਾਂਦੀ ਹੈ। ਤੇ ਇਵੇਂ ਹੀ ਸਾਧ ਸੰਗਤ ਜੀ ਜਿਹੜੇ ਗੁਰੂ ਵਾਲੇ ਨੇ ਨਾ, ਗੁਰੂ ਕੇ ਪਿਆਰੇ ਸਿੱਖ ਨੇ, ਜੇ ਉਹਨਾਂ ਦੇ ਕੋਲ ਉਹਨਾਂ ਦੇ ਹੱਥ ਵਿੱਚ ਕੋਈ ਗੁਰੂ ਦੀ ਵਸਤੂ ਲੱਗ ਜਾਏ। ਆ ਪਿਛਲੇ ਦਿਨ ਹੀ ਇੱਥੇ ਮਹਾਰਾਜ ਜੀ ਦੇ ਜਿਹੜੇ ਨੇ ਉਹ ਦਰਸ਼ਨ ਕਰਵਾਏ ਗਏ, ਮਹਾਰਾਜ ਜੀ ਦਾ ਦਸਤਾਰਾ, ਮਹਾਰਾਜ ਜੀ ਦਾ ਕੰਗਾ ਸਾਹਿਬ, ਇਵੇਂ ਦਰਸ਼ਨ ਕਰਕੇ ਕਈਆਂ ਦਾ ਮਨ ਜਿਹੜਾ ਭਿੱਜ ਗਿਆ। ਸੋ ਇਵੇਂ ਸਾਧ ਸੰਗਤ ਜੀ ਜਿਨ੍ਹਾਂ ਦਾ ਮਨ ਜਿੱਧਰ ਲੱਗਿਆ ਆਉਂਦਾ ਨਾ, ਉਹ ਵਸਤੂ ਵੇਖ ਕਰਕੇ ਉਹਨਾਂ ਨੂੰ ਗੁਰੂ ਚੇਤੇ ਆ ਜਾਂਦਾ ਹੈ। ਮਹਾਰਾਜ ਜੀ ਬੜੇ ਖੁਸ਼ ਹੋ ਗਏ, ਕਹਿਣ ਲੱਗੇ ਗੁਰੂ ਕੇ ਸਿੱਖਾਂ ਨੂੰ ਆਪ ਜੀ ਨੇ ਧੰਨ ਭਾਗ ਜੋ ਸਾਡੇ ਅੱਜ ਗੁਰੂ ਪਾਤਸ਼ਾਹ ਜੀ ਦੇ ਆਪ ਜੀ ਨੇ ਦਰਸ਼ਨ ਹੀ ਕਰਵਾ ਦਿੱਤੇ ਹਨ। ਹਾਂ, ਜਿਸ ਕਰਕੇ ਮਨ ਦਾ ਸਾਰਾ ਭਰਮ ਖਤਮ ਹੋ ਗਿਆ, ਨਾਸ਼ ਹੋ ਗਿਆ ਮਨ ਦਾ ਭਰਮ, ਆਜ ਕਹਿੰਦੇ ਜਿਹੜਾ ਚਲਾ ਗਿਆ ਹੈ। ਉਹ ਪੱਤਰੀ ਖੋਲ ਕੇ ਵਾਚੀ ਇਹ ਵੇਖਿਆ ਹੈ, ਤੇ ਕੀ ਵੇਖਿਆ ਉਹਦੇ ਵਿੱਚ, ਸੰਸਕ੍ਰਿਤ ਦੇ ਵਿੱਚ ਜਿਹੜੇ ਨੇ ਬੋਲ ਲਿਖੇ ਹੋਏ ਹਨ, ਹਰਦਾਸ ਜੀ ਨੇ ਤਿਆਰ ਕਰਵਾਈ ਸੀ, ਪੰਡਿਤ ਹਰਦਾਸ ਨੇ। ਸੋ ਇਵੇਂ ਸਾਧ ਸੰਗਤ ਜੀ ਉਹਦੇ ਜਿਹੜੇ ਬੋਲ ਸਨ ਨਾ, ਉਹ ਸਾਰੇ ਸਾਧ ਸੰਗਤ ਜੀ ਸੰਸਕ੍ਰਿਤ ਦੇ ਵਿੱਚ ਲਿਖੇ ਹੋਏ ਹਨ।
1: ਅੰਗਦ ਜੀ ਬਚਨ ਸੋ ਕੀਨੇ,
0: ਤਾਂ ਮਹਾਰਾਜ ਜੀ ਨੇ ਵੇਖ ਕਰਕੇ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਨੇ ਆਖਿਆ ਹੈ,
1: ਇਨ ਅਚਰਨ ਕੋ ਜੋ ਜਾਣਾ,
0: ਭਾਈ ਇਹ ਅੱਖਰਾਂ ਨੂੰ ਕੋਈ ਜਾਣ ਸਕਦਾ, ਪੜ੍ਹ ਸਕਦਾ ਹੈ, ਕੋਈ ਹੈ ਜਿਹੜਾ ਇਹ ਅੱਖਰ ਜਾਣਨ ਵਾਲਾ ਹੈ। ਉਹ ਗੁਰੂ ਕਾ ਪਿਆਰਾ ਆ ਕਰਕੇ ਇਹ ਪੜ੍ਹ ਕਰਕੇ ਸਾਨੂੰ ਦੱਸੇ ਕੀ ਲਿਖਿਆ, ਇਹਦੇ ਅਰਥ ਮਾਇਨੇ ਜਿਹੜੇ ਨੇ ਉਹ ਦੱਸਣਾ ਕਰੇ।
1: ਗੁਰਮੁਖੀ ਚਾਹੀਏ ਕਰਵਾਈ,
0: ਤੇ ਸਾਡੀ ਇੱਛਾ ਹੈ ਕਿ ਇਹ ਜਿਹੜੀ ਪੱਤਰੀ ਹੈ ਇਹਨੂੰ ਆਪਾਂ ਗੁਰਮੁਖੀ ਅੱਖਰਾਂ ਦੇ ਵਿੱਚ ਤਬਦੀਲ ਕਰ ਦਈਏ। ਮਹਾਰਾਜ ਜੀ ਨੇ ਗੁਰਮੁਖੀ ਲਿਪੀ ਤਿਆਰ ਕੀਤੀ। ਇੰਜ ਤਾਂ ਸਾਧ ਸੰਗਤ ਜੀ ਪੰਜਾਬੀ ਬੋਲੀ ਇਹ ਬੜੀ ਪੁਰਾਣੀ ਹੈ, ਪਰ ਇਹ ਪੋਰਸ ਤੱਕ ਜੇ ਆਪਾਂ ਵਿਚਾਰ ਕਰੀਏ ਨਾ, ਕਦੋਂ ਸਿਕੰਦਰ ਹੋਇਆ ਤੇ ਕਦੋਂ ਪੋਰਸ ਹੋਇਆ, ਉੱਥੇ ਤੱਕ ਪਿਛੋਕੜ ਜਾਂਦਾ ਹੈ ਇਸ ਭਾਸ਼ਾ ਦਾ। ਤੇ ਜੇ ਕਰਕੇ ਆਪਾਂ ਵਿਚਾਰ ਕਰੀਏ ਇਹ ਲਿਖਣ ਦੇ ਵਿੱਚ ਇਹ ਗੁਰੂ ਅੰਗਦ ਦੇਵ ਜੀ ਦੀ ਕਿਰਪਾ ਹੈ, ਉਹਨਾਂ ਨੇ ਕਿਰਪਾ ਕਰਕੇ ਇੱਕ ਲਿਪੀ ਇੱਕ ਤਰਤੀਬ ਜਿਹੜੀ ਇਹ ਬੋਲੀ ਦੀ ਬਣਾਈ ਹੈ ਪਾਤਸ਼ਾਹ ਦੀ, ਤੇ ਉਹਨੂੰ ਗੁਰਮੁਖੀ ਕਿਹਾ। ਕਾਰਨ ਇਹ ਗੁਰੂ ਦੇ ਮੁੱਖਾਂ ਤੋਂ ਪ੍ਰਗਟ ਹੋਈ ਹੈ।

ਨਾਨਕ ਦੇਵ ਸਾਹਿਬ ਮਹਾਰਾਜ ਦੇ ਸਤਿਗੁਰੂ ਲੰਗੇ ਕਿ ਹੈ ਸਤਿਗੁਰੂ ਪਾਤਸ਼ਾਹ ਲੱਗੇ ਕਿ ਆਪ ਜੀ ਕਿਰਪਾ ਨੇ ਤਾਂ ਸਤਿਗੁਰੂ ਹੋ ਜਾ ਦੀ ਵਿਦ ਪ੍ਰਤਾਪ ਸਤਿਗੁਰੂ ਹੋ ਸੰਸਾਰ ਦੇ ਵਿੱਚ ਜਗਤ ਦੇ ਵਿੱਚ ਆਪ ਜੀ ਜਿਹੜੇ ਨੇ ਪ੍ਰਸਿੱਧ ਹੋ ਆਪ ਜੀ ਜਿਹੜੇ ਨੇ ਪ੍ਰਸਿੱਧ ਹੋ ਇਹ ਬਹੁਤ ਮਹਾਰਾਜ ਪਾਤਸ਼ਾਹ ਜੀ ਨੇ ਸੇਵਤਾਂ ਨੂੰ ਪੜਾਇਆ ਅੱਜ ਪਾਤਸ਼ਾਹ ਜੀ ਨੇ ਸੰਗਤ ਇੱਕ ਹੋਰ ਗੱਲ ਕਰੀ ਜੀ ਕਹਿ ਰਹੇ ਨੇ ਕਿ ਸਤਿਗੁਰੂ ਕਿਰਪਾ ਨੇ ਤਾਂ ਗੁਰੂ ਅੰਗਦ ਦੇ ਮਹਾਰਾਜ ਜੀ ਕਿਰਪਾ ਨੇ ਤਾਂ ਸਤਿਗੁਰੂ ਦੇ ਮਹਾਰਾਜ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਉਹਨਾਂ ਵਿੱਚ ਗੁਰੂ ਪਾਤਸ਼ਾਹ ਮਹਾਰਾਜ ਦੀ ਉਹ ਪੜੀ ਜਾਣੀ ਹੈ ਮਹਾਰਾਜ ਦੇ ਮਹਾਰਾਜ ਜੀ ਜਰਾਣੀ
ਬਿਰਾਜਮਾਨ ਹੋ ਕੇ ਬਹਿ ਕੇ ਆਸਣ ਲਾ ਕੇ ਬਿਰਾਜਮਾਨ ਹੋ ਕੇ ਬਹਿ ਕੇ ਆਸਣ ਲਾ ਕੇ ਔਰ ਇਸ ਕੇ ਸਿਖਾਂ ਨੂੰ ਪਤਾ ਲੱਗਿਆ ਔਰ ਵੀ ਤਲਵੰਡੀ ਤੋਂ ਗੁਰੂ ਨਾਨਕ ਦੇ ਸਾਹਿਬ ਮਹਾਰਾਜ ਜੀ ਦੀ ਜਨਮ ਮਾਤਾ ਦੀ ਬਹੁਤ ਪਤਰੀ ਆਈ ਹੈ ਉਹਨੂੰ ਸੁਣਾਉਣ ਦੇ ਲਈ ਫਿਰ ਆਈ ਹੈ।

फौजा वाले फौजा वाले
ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਚੜ੍ਹਾਣੇ ਸਰਬੱਤ ਦਾ।

தன்ன தன்ன

Look at the sadness.

Hare Krishna, Hare Krishna, Krishna Krishna, Hare Hare.

ਤੂੰ ਜਾ

Sous-titrage Société Radio-Canada.

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਸਾਰਾ ਮਹੱਲਾ ਖਾਲਸਾ ਸਾਰ ਕਟਲਾ ਆਖਰ ਸਭ ਹੋਰੇ ਕੀ ਅਖਰ ਵਿਟਲਾ ਬੋਲੇ ਹਾਲੇ ਹੋਰੇ ਕੀ ਮਤ ਪਾਲੇ ਨ ਕਹਿ ਹਾਜਾਏ ਪ੍ਰਾਹਣੇ ਵਾਹਿ ਤੇਰੇ ਰਹੇ ਸਮਨਾਏ ਵੱਡੇ ਮੇਰੇ ਸਾਹਿਬ ਵੱਡੇ ਮੇਰੇ ਸੰਭਾਲੇ ਤੇਰਾ ਖੋਲੇ ਨ ਜਾਣੇ ਤੇਰਾ ਖੋਲੇ ਕੇ ਵੱਡੇ ਛੀਰਾ ਇਹਾ ਤੇਰੇ ਵੱਡੇ ਸੀਰਾ ਤੇਰੀ ਮਾਲ ਸੁਰਤ ਸਮਾਈ ਸਭ ਮਿਲੀ ਸਮਰਤ ਮਿਲ ਮਾਈ ਮੁਸਤਫਾ ਦੀ ਮਤ ਮਿਲ ਕੀ ਗਿਆਨੀ ਗਿਆਨੀ ਗੁਰ ਗ੍ਰੰਥਾਨੀ ਗਿਆਨੀ ਗੁਰ
1: ਸਾਰੇ ਸਾਰੇ ਸਾਰੇ ਸਾਰੇ ਸਾਰੇ ਸਾਰੇ ਸਾਰੇ ਸਾਰੇ ਸਾਰੇ ਸਾਰੇ ਸਾਰੇ ਸਾਰੇ ਸਾਰੇ ਸਾਰੇ ਸਾਰੇ ਸਾਰੇ ਸਾਰੇ ਸਾਰੇ ਸਾਰੇ ਸਾਰੇ ਸਾਰੇ ਸਾਰੇ ਸਾਰੇ ਸਾਰੇ ਸਾਰੇ ਸਾਰੇ ਸਾਰੇ ਸਾਰੇ ਸਾਰੇ ਸਾਰੇ ਸਾਰੇ ਸਾਰੇ ਸਾਰੇ ਸਾਰੇ ਸਾਰੇ ਸਾਰੇ ਸਾਰੇ ਸਾਰ

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਮਹੱਲੇ ਦਾ ਖਾਲਸਾ ਮਸੋਪਰ ਰੱਖੇ ਓੰਕਾਰ ਸਤਿ ਗੁਰੂ ਗੋਬਿੰਦ ਸਾਹਿਬ ਸੋਪਰ ਨਰਿੰਦਰ ਹਰਿ ਸੋਪਰ ਨਰਿੰਦਰ ਹਰਿ ਅਗਮਾ ਅਨੰਦ ਅਪਾਰ ਰਖਮਾ ਸਤਿ ਗੁਰੂ ਧਿਆਵੇ ਹੈ ਸਤਿ ਸਿਆਵੇ ਗੁਰੂ ਜੀ ਹਰਿ ਸਤਿ ਸਿਰਿ ਜਨ ਹਰਿ ਜੀ ਸਭ ਜੀ ਨਾਨਾ ਜੀ ਸਭ ਜੀ
1: ਪ੍ਰਣਵਦਨ ਨਾਹੀ ਸਰੀਆ ਨਾਹੀ
0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਆਪ ਹਾਥ ਦੇ ਮੁਝੇ ਉਬਰੀਏ ਮਰਨ ਕਾਲ ਕਾ ਤ੍ਰਾਸ ਨਵਰੀਏ ਪੂਜੋ ਸਦਾ ਹਮਾਰੇ ਪੱਛਾ ਸ਼੍ਰੀ ਅਸਧੁਜ ਜੂੰ ਕਰੀ ਔਰ ਰੱਛਾ ਰਾਖ ਲਿਹੋ ਮੋਹੇ ਰਾਖਨ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮਹੋ ਪੁਰੀ ਚਤੁਰ ਦਸ ਕੰਤਾ ਕਾਲ ਪਾਏ ਬ੍ਰਹਮਾ ਪਪਧਰਾ ਕਾਲ ਪਾਏ ਸ਼ਿਵਜੂ ਅਵਤਰਾ ਕਾਲ ਪਾਏ ਕਰ ਬਿਸ਼ਨ ਪ੍ਰਗਾਸਾ ਸਕਲ ਕਾਲ ਕਾ ਕੀਆ ਤਮਾਸਾ ਜਮ ਕਾਲ ਜੋਗੀ ਸਿਵ ਕੀਓ ਬੇਦ ਰਾਜ ਬ੍ਰਹਮਾ ਜੂ ਥੀਓ ਜਮ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਮ ਕਾਲ ਸਭ ਜਗਤ ਬਨਾਇਓ ਦੇਵ ਦੈਤ ਜਛਨ ਉਪਜਾਇਓ ਆਦਿ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸਿਵ ਕਣ ਕੋ ਸਿਵ ਗੁਣ ਸੁਖ ਦੀਓ ਸਤਰਣ ਕੋ ਪਲ ਮੋਹ ਪਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰ ਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੈ ਘਟ ਘਟ ਕੇ ਪਟ ਪਟ ਕੀ ਜਾਣੈ ਜਾ ਬੁਧ ਕਰਖ ਕਰਾ ਕਰ ਤਾਰਾ ਪ੍ਰਜਾ ਧਰ ਤਬ ਦੇਹ ਅਪਾਰਾ ਜਬ ਆ ਕਰਖ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇ ਧਰ ਸਭ ਹੂੰ ਜੇਤੇ ਬਦਨ ਸ੍ਰਿਸ਼ਟ ਸਭ ਧਾਰੇ ਆਪ ਆਪਨੀ ਬੂਝ ਉਚਾਰੇ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਵਕਾਰ ਨਿਰਲੰਭ ਆਦ ਅਨੀਲ ਅਨਾਦ ਅਸੰਭ ਤਾਕਾ ਮੂੜ ਉਚਾਰਤ ਭੇਦਾ ਜਾ ਕੋ ਭੇਵ ਨ ਪਾਵਤ ਬੇਦਾ ताको कर पाहन अनमानत महामूढ़ कछु भेद ना जानत महादेव कौ कहत सदा सिव निरंकार का चीनत नह भिव आप आपनी बुद है जेती बरंत भिन्न भिन्न तोह तेती तुमरा लखा न जाए पसारा कह बिद सजा प्रथम संसारा एक है रूप अनूप सरूपा रंक भयो राव कही भूपा अंडज जे रज से तज कीनी उतबुज खान बहर रच दीनी कहूँ फूल राजा हुए बैठा कहूँ सिमट भयो शंकर कैठा सगरी सृष्ट दिखाए अचंभव आ जुगाद स्वरूप स्वयंभव अब रक्षा मेरी तुम करो सिख उबार असिख संघरो दुष्ट जिते उठव तत्पाता सकल मलेच करो रण घाता जे अस ध्वज तव शरणी परे तिनके दुष्ट दुख तुह मरे पुरख जवन पग परे तिहारे तिनके तुम संकट सब टारे जो कल को एक बार धिए हैं ताके काल निकट नह हैं रक्षा होए ताहें सब काला दुष्ट अरिष्ट टरै तत्काला कृपा दृष्टन जाए निहर हो ताके ताप तनक मह हर हो रिद्ध सिद्ध घर मु सब होई दुष्ट छा छै सकै न कोई एक बार जिंत मैं संभारा काल फांस ते ताहीं उबारा जिन नर नाम तिहारो कहा दार्द दुष्ट दोख ते रहा खड़ग केत मैं शरण तिहारी आप हाथ दलहु उबारी सर्व ठौर मोह सहाई दुष्ट दोख ते लहु बचाई कृपा करी हम पर जग माता ग्रंथ करा पूर्ण सुबराता किलबिक सकल देह को हरता दुष्ट दोखियन को छय करता श्री अजधुज भय दयाला पूर्ण करा ग्रंथ तत्काला मन बांशत फल पावे सोई दुख नात सह ब्यापत

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਦਾਸ ਜਾਨ ਕਰ ਦਾਸ ਪਰ ਕੀ ਜੈ, ਕਿਰਪਾ ਅਪਾਰ। ਆਪ ਹੱਥ ਦੈ ਰੱਖ ਮੋਹਿ ਮਨ ਕ੍ਰਮ, ਬਚਨ ਵਿਚਾਰ ਚੌਪਈ। ਮੈਂ ਨਗਨੈ ਸਹਿ ਪ੍ਰਥਮ ਮਨਾਉਂ, ਕਿਸ਼ਨ ਬਿਸ਼ਨ ਕਬਹੂ ਨਹਿ ਧਿਆਉਂ। ਕਾਨ ਸੁਨੈ ਪਹਿਚਾਨ ਨਤਿਨ ਸੋ, ਲਿਵ ਲਾਗੀ ਮੋਰੀ ਪਗ ਇਨਸੋ। ਮਹਾਕਾਲ ਰਖਵਾਰ ਹਮਾਰੋ, ਮਹਾਲੋ ਮੈਂ ਕਿੰ ਕਰ ਥਾਰੋ। ਆਪਣਾ ਜਾਨ ਕਰੋ ਰਖਵਾਰ, ਬਾਹ ਗਹੇ ਕੀ ਲਾਜ ਵਿਚਾਰ। ਆਪਣਾ ਜਾਨ ਮੁਝੈ ਪ੍ਰਤ ਪਰਿਯੈ, ਚੁਨ ਚੁਨ ਸਤਰ ਹਮਾਰੇ ਮਰੀਐ। ਦੇਗ

ਵਾਹਿਗੁਰੂ ਜੀ ਕੀ ਫਤਿਹ। ਕਬ ਬਾਛ ਦੋਹਰਾ ਜੋ ਨਿਜ ਪ੍ਰਮੋ ਸੋ ਕਹਾ ਸੋ ਕਹਿ ਹਾਂ ਜਗ ਮਾਹੇ ਜੋ ਤਹਿ ਪ੍ਰਭ ਕੋ ਧਿਆਈ ਹੈ ਅੰਤ ਸੁਰਗ ਕੋ ਜਾਹਿ ਦੋਹਰਾ ਹਰ ਹਰ ਜਿੰਦੁਈ ਏਕ ਹੈ ਬਿਵਿਚਾਰ ਕਿਛ ਨਾਹੇ ਜਲ ਤੇ ਉਪਜ ਤਰੰਗ ਜਿਉ ਜਲ ਹੀ ਬਖੈ ਸਮਾਹਿ ਦੋਹਰਾ ਜਬ ਆਇਸ ਪ੍ਰਭ ਕੋ ਭਇਓ ਜਨਮ ਧਰਾ ਜਗ ਆਏ ਅਬ ਮੈਂ ਕਥਾ ਸੰਖੇਪ ਤੇ ਸਭ ਹੂੰ ਕਹਿਤ ਸੁਨਾ ਕਬ ਬਾਚ ਦੋਹਰਾ ਠਾਡ ਭਇਓ ਮੈਂ ਜੋਰ ਕਰ ਬਚਨ ਕਹ ਸੁਰ ਨਿਆਇ ਪੰਥ ਚਲੈ ਤਬ ਜਗਤ ਮੈਂ ਜਬ ਤੁਮ ਕਰੋ ਸਹਾਇ ਦੋਹਰਾ ਜੇ ਜੇ ਤੁਮਰੇ ਧਿਆਨ ਕੋ ਨਿਤ ਉੜ ਧਿਆ ਹੈ ਸੰਤ ਅੰਤ ਲੈਂਗੇ ਮੁਕਤ ਫਲ ਪਾਵੇਂਗੇ ਭਗਵੰਤ ਦੋਹਰਾ ਤਿਨ ਬਿਧਿਅਨ ਕੀ ਕੁਲ ਬਿਖੈ ਪ੍ਰਗਟੇ ਨਾਨਕ ਰਾਏ ਸਭ ਸਿੱਖਣ ਕੋ ਸੁਖ ਦੇ ਜਹ ਤਹ ਭਏ ਸਹਾਇ ਦੋਹਰਾ ਠੀਕਰ ਫੋਰ ਦਿੱਲੀ ਸੁਸਿਰ

ਪਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾਵਣੀਆਈਆਂ ਸਭ ਦੋਤ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹ ਨਾਨਕ ਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੇ ਕਹ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੀ ਸਾਹਿਬਾ ਕਿਆ ਨਾਹੀ ਘਰ ਤੇਰੇ ਘਰ ਤਾਂ ਤੇਰੇ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਗਨੇਰੇ ਕਹ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰੇ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸੀਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕਿਤਾ ਗੁਰ ਵਿਟੋਂ ਜਿਸ ਦੀਆਂ ਇਹ ਵਡਿਆਈਆਂ ਕਹ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਜ ਦੂਤ ਦਵਸ ਕੀਤੇ ਕਾਲ ਕੰਟਕ ਮਾਰਿਆ ਦੁਰਖ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੰਦਾਵਣੀ ਮਹੱਲਾ ਪੰਜਵਾਂ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ। ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਭ ਸੁ ਅਧਾਰੋ। ਜੇ ਕੋ ਖਾਵੈ ਜੇ ਕੋ ਵੰਚੈ, ਤਿਸ ਕਾ ਹੋਏ ਉਧਾਰੋ। ਇਹ ਵਸਤ ਤਜੀ ਨਹਿ ਜਾਈ, ਨਿਤ ਨਿਤ ਰਖ ਉਰ ਧਾਰੋ। ਤਮ ਸੰਸਾਰ ਚਰਨ ਲਗ ਤਰੀਏ, ਸਭ ਨਾਨਕ ਬ੍ਰਹਮ ਪਸਾਰੋ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੌੜੀ ਤਿੱਥੈ ਤੂੰ ਸਮਰੱਥ, ਜਿੱਥੈ ਕੋਈ ਨਾਹੇ ਉਥੈ ਤੇਰੀ ਰੱਖ, ਅਗਨੀ ਉਧਰ ਮਾਹੇ। ਸੁਣ ਕੈ ਜਮ ਕੇ ਦੂਤ, ਨਾ ਤੇਰੇ ਛੱਡ ਜਾਹੇ। ਭਾਉ ਜਲ ਬਿਖਮ ਅਸਗਾਹੋ, ਗੁਰ ਸ਼ਬਦੀ ਪਾਰ ਪਾਹੇ। ਜਿਨ ਕੋ ਲੱਗੀ ਪਿਆਸ, ਅੰਮ੍ਰਿਤ ਸੇ ਖਾਹੇ। ਕਲ ਮੈਂ ਏਹੋ ਪੁੰਨ, ਗੁਣ ਗੋਬਿੰਦ ਗਾਹੇ। ਸਭ ਸਹਿਨੋ ਕਿਰਪਾਲ, ਸੰਭਾਲੇ ਸਾਹੇ ਸਾਹੇ। ਬਿਰਥਾ

ਜਪ ਗੁਰ ਨਾ ਨੇਤਰੀ ਸਤਿਗੁਰ ਪੇਖਣਾ ਸਰਵਣੀ ਸੁਣਨਾ ਗੁਰ ਨਾਉ ਸਤਿਗੁਰ ਸੇ ਤੀਰਤਿਆ ਦਰਗਹਿ ਪਾਈਐ ਠਾਉ ਕਹੁ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵਤ ਦੇ ਜਗ ਮਹਿ ਉੱਤਮ

ਜੀ ਧਰਜੀ ਪਿਤਾ ਪੰਥ ਦੇ ਵਾਲੀ ਅੰਮ੍ਰਿਤ ਕੇ ਦਾਤੇ ਸ਼ਮਸ਼ੇਰ ਬਹਾਦਰ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਜੀ ਦੇ ਆਤਮਿਕ ਸਰੂਪ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਾਗਤੀ ਜੋ ਜ਼ਾਹਰਾ ਜ਼ੂਰ ਹਾਜ਼ਰਾ ਜ਼ੂਰ ਸਰਬ ਕਲਾ ਭਰਪੂਰ ਸਭ ਥਾਈ ਹੋਏ ਸਹਾਏ ਚਾਰ ਸਾਹਿਬਜ਼ਾਦੇ ਸਾਹਿਬ ਅਜੀਤ ਸਿੰਘ ਜੀ ਸਾਹਿਬ ਜੁਝਾਰ ਸਿੰਘ ਜੀ ਸਾਹਿਬ ਜ਼ੋਰਾਵਰ ਸਿੰਘ ਜੀ ਸਾਹਿਬ ਫਤਿਹ ਪੰਜ ਪਿਆਰਿਓ ਚਾਲੀ ਮੁਕਤਿਓ ਸਰਬ ਸ਼ਹੀਦੋ ਮਰੀਦੋ ਸਚਿਆਰਿਓ ਪਿਆਰਿਓ ਸਭ ਥਾਈ ਹੋਏ ਸਹਾਇ ਸਲੋਕ ਮਹੱਲਾ ਦੂਜਾ ਆਪੇ ਜਾਣੇ ਕਰੇ ਆਪ ਆਪੇ ਆਣੇ ਰਾਸ ਤਿਸੈ ਅੱਗੇ ਨਾਨਕਾ ਖਲੈ ਕੀ ਚੈ ਅਰਦਾਸ ਸਤਿ ਸ਼੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ ਸਰਬ ਸਮੂਹ ਖਾਲਸੇ ਜੀ ਕੀ ਅਰਦਾਸ ਸ਼੍ਰੀ ਵਾਹਿਗੁਰੂ ਜੀ ਕੇ ਪਾਸ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਬਿਰਦ ਕੀ ਪੈਜ ਰਹੇ ਪੰਥ ਕੀ ਜੀਤ ਸ਼੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕਾ ਮਨ ਨੀਵਾ ਮਤ ਉੱਚੀ ਮਤ ਪਤ ਕਾ ਰਾਖਾ ਆਪ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਖਾਲਸੇ ਜੀ ਕੀ ਦੇਖ ਤੇਖ ਫਤਿਹ ਚੌਂਕੀਆਂ ਝੰਡੇ ਵੁੰਗੇ ਜੁਗੋ ਜੁਗ ਅਟਲ ਰਹੇ ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ ਖਾਲਸੇ ਜੀ ਕੋ ਨਾਮਦਾਨ ਸਿੱਖੀ ਦਾਨ ਗੁਰਮਤ ਦਾਨ ਬੁੱਧ ਬਵੇਕ ਰਹਿਤ ਰਿਛਾ ਦਾਨ ਖਾਲਸੇ ਜੀ ਕੋ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਰੋਵਰ ਜੀ ਕੇ ਇਸ਼ਨਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦਦਾਰ ਮਿਲੇ ਬੋਲੋ ਜੀ ਸ਼੍ਰੀ ਅਕਾਲ ਤਖਤ ਸਾਹਿਬ ਜੀ ਸੰਤੋਖ ਸਰ ਜੀ ਬਵੇਕ ਸਰ ਜੀ ਰਾਮ ਸਰ ਜੀ ਕੌਲ ਸਰ ਜੀ ਤਰਨ ਤਾਰਨ ਜੀ ਤਪਿਆਨੇ ਜੀ ਖਡੂਰ ਜੀ ਗੁਰੂ ਕੀ ਬਾਉਲੀ ਸ਼੍ਰੀ ਗੋਇੰਦਵਾਲ ਸਾਹਿਬ ਜੀ ਕੇ ਇਸ਼ਨਾਨ ਦਰਸ਼ਨ ਦਦਾਰ ਮਿਲੇ ਬੋਲੋ ਜੀ ਥੰਮ ਜੀ ਨਨਕਾਣੇ ਜੀ ਕਰਤਾਰਪੁਰ ਜੀ ਬਾਬੇ ਨਾਨਕ ਡੇਹਰੇ ਜੀ ਤਖ਼ਤ ਕੇਸਗੜ੍ਹ ਸਾਹਿਬ ਅਨੰਦਪੁਰ ਜੀ ਕੀਰਤਪੁਰ ਜੀ ਪਾਤਾਲਪੁਰ ਜੀ ਲਖਨੌਰ ਜੀ ਚਮਕੌਰ ਜੀ ਫਤਿਹਗੜ੍ਹ ਸਾਹਿਬ ਜੀ ਦਮਦਮਾ ਸਾਹਿਬ ਜੀ ਧਮਤਾਨ ਜੀ ਮੁਕਤਸਰ ਜੀ ਪੌਂਟੇ ਜੀ ਤਖ਼ਤ ਪਟਨਾ ਸਾਹਿਬ ਹਰਿਮੰਦਰ ਦਿੱਲੀ ਮਹਿਸ਼ੀਸ਼ਗੰਜ ਰਕਾਬਗੰਜ ਬਾਲਾ ਸਾਹਿਬ ਬੰਗਲਾ ਸਾਹਿਬ ਸੱਤੋ ਝੰਡਿਆਂ ਸਾਹਿਬਾਂ ਜੀ ਦੇ ਸੁੱਖ ਦੇ ਦਰਸ਼ਨ ਦਦਾਰ ਮਿਲੇ ਬੋਲੋ ਜੀ ਸਾਹਿਬ ਜੀ ਪੰਜੇ ਸਾਹਿਬ ਜੀ ਕਪਾਲ ਮੋਚਨ ਜੀ ਰਣਮੋਚਨ ਜੀ ਨਾਨਕ ਮੱਤੇ ਜੀ ਤਿਲਗੰਜੀ ਜੀ ਨਾਨਕ ਜੀਰਾ ਜੀ ਸ਼ਿਕਾਰਘਾਟ ਜੀ ਹੀਰਾਘਾਟ ਜੀ ਮਾਤਾ ਸਾਹਿਬ ਦੇਵਾਂ ਜੀ ਸੰਗਤ ਸਾਹਿਬ ਜੀ ਮਾਲਟੇਕੜੀ ਸਾਹਿਬ ਜੀ ਬਸਮਤ ਨਗਰ ਦਮਦਮਾ ਸਾਹਿਬ ਜੀ ਬੰਦਾ ਘਾਟ ਜੀ ਨਗੀਨਾ ਘਾਟ ਜੀ ਸ਼੍ਰੀ ਗੰਗਾ ਜੀ ਗੋਦਾਵਰੀ ਜੀ ਕੇਸ਼ਨਾ ਦਰਸ਼ਨ ਦਦਾਰ ਮੇਲੇ ਬੋਲੋ ਜੀ ਸਰਬ ਸਮੁਖਾਲਸੇ ਜੀ ਕੋ ਨਗਾਰਿਆਂ ਨਿਸ਼ਾਨ ਸਾਹਿਬਾਂ ਸੰਜੁਗਤ ਤਖ਼ਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ ਦਦਾਰ ਮੇਲੇ ਬੋਲੋ ਜੀ ਸਤਿ ਸ਼੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ ਸਤਿ ਸ਼੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ ਬੋਲੋ ਜੀ ਬੋਲੋ ਜੀ ਬੋਲੋ ਜੀ ਸ਼੍ਰੀ ਵਾਹਿਗੁਰੂ ਜੀ ਗੁਰੂ ਗਰੀਬ ਨਿਵਾਸ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਜੀ ਕੇ ਹਜ਼ੂਰ ਅੰਮ੍ਰਿਤਮਈ ਸ਼ਬਦ ਬਾਣੀ ਕੀਰਤਨ ਚੌਕੀ ਸੋਧਾ ਰਹਿਰਾ ਸਾਹਿਬ ਜੀ ਕੀ ਅਰਦਾਸ ਅੱਖਰ ਵਾਧਾ ਘਾਟਾ ਭੂਲ ਚੁੱਕ ਮਾਫ਼ ਕਰਨਾ ਬਾਣੀ ਸੱਚ ਖੰਡ ਵਿੱਚ ਪ੍ਰਵਾਨ ਕਰਨਾ ਆਈਆਂ ਸਮੂਹ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰਨਾ ਸਿੱਖ ਪੜ੍ਹਦੇ ਸੁਣਦੇ ਸਰਬਤ ਲਾਹੇਵੰਦ ਹੋਣ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬਤ ਕਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

एगा गाली बाबा भूला सिंह जी नहीं सिंह जी दा।

श्री साईबा महाराजा रणजीत सिंह जी शहर है पंजाब।

böyle.

जन को कृपा करी जग जीवन करी जीवन हर पुर तारे ओ मन मन तारे।

एक उत्तम परम सुनो गुरु संगम।

ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਓੰਕਾਰ ਸਤਿਗੁਰ ਪ੍ਰਸਾਦ ਸਤਿਗੁਰ ਪ੍ਰਸਾਦ ਘਰ ਹਰ ਅੰਦਰ ਭੇਨ ਨਾ ਕੋਇ ਨਾ

0: ओंकार सत ओंकार निर्भव निर्वैकार भो निर्वैकार अर्जुने सर्वं अर्जुने राज्य के
1: ਬਲਹਾਰੀ ਗੁਰ ਆਪਣੇ ਲਹਿਰ ਦੀ ਸਿਰ ਤਲਾ ਹਰ ਜੋ ਸੁਨੇਹ ਨਰ ਖਲੀ ਹਰ ਜੋ ਸੁਨੇਹ ਨਰ ਖਲੀ ਹਰ ਜੋ ਸੁਨੇਹ ਨਰ ਖਲੀ ਹਰ ਜੋ ਸੁਨੇਹ ਨਰ ਖਲੀ ਹਰ ਜੋ ਸੁਨੇਹ ਨਰ ਖਲੀ ਹਰ ਜੋ ਸੁਨੇਹ ਨਰ ਖਲੀ ਹਰ ਜੋ ਸੁਨੇਹ ਨਰ ਖਲੀ ਹਰ ਜੋ ਸੁਨੇਹ ਨਰ ਖਲੀ ਹਰ ਜ

Satsang with Mooji.

जागो आप करे जागो आप करे

Hallelujah.

वर्तेता तो

हरिक मंगल

Antes de saber

Thank you.

Thank you.

ਖਸ ਛਾਇ ਪੈ ਮੂਰਖਨ ਦੇ ਪਤ ਗਵਾਈ। ਵਿਣ ਨਾਵਿਕ ਸਥਾਨਾ ਪੈ ਰਹਿ ਬਿਬਾਣੀ, ਮਨ ਮਸਾਣੀ ਅੰਦਰਾ ਜਾਣੇ ਫਿਰ ਪਸਤਾਣੀ। ਸਤਿਗੁਰ ਬਿਟੇ ਸੋ ਸੁਖ ਪਾਇ ਹਰ ਕਾ ਨਾਮ ਰਵਸਾ, ਨਾਨਕ ਨਦਰ ਕ੍ਰਿਸ ਪਾਇਆ ਸੰਦ ਸੇ ਤੇ।